ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਣਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ। ਕਿਤੇ ਤੇਰੇ ਰਾਗ ਪਰੀ ਸਿਉ ਕਹੀ ਐ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਦ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਾਚੋ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ।

ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹੇ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਰੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੈ ਸ਼ਾਡ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ ਰਾਖ ਲਿਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ
सगरी श्रेष्ठ दिखाए।

ਬੋਲੀ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰ

ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ।

दुख कने कोई न जाने तुमरा अंत ऊंचे ते ऊंचा भगवंत।

हर रस चोग चुगै प्रभ पावै सर्वर मैं हंस प्राण पत पावै।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸਿੰਘ ਜੀ ਮਾਰੇ ਕਿਰਪਾ ਕੀਤੀ ਸੰਗਤ ਨੇ ਬੜੀ ਸ਼ਰਧਾ ਪਾਵਨ ਸਾਹਿਬ ਪੁੱਤਰ ਰਵਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਸਰਮ ਕੀਤੇ ਨੇ ਉਪਰੰਤ ਅੱਜ ਦੇ ਸਰਹੱਦ ਪਾਤਸ਼ਾਹਾਂ ਦੀ ਆਮਦ ਦੀ ਖੁਸ਼ੀ ਵਿੱਚ ਸੋਧਰ ਰਾਜ ਸਾਹਿਬ ਦੇ ਪਾਠ ਆਪਣੇ ਸਰਮ ਕੀਤੇ ਹਨ। ਅਰਦਾਸ ਸਾਰੀਆਂ ਭਰੀਆਂ ਨੇ ਪਿੱਤਰ ਹੁਕਮਨਾਮੇ ਬੜੀ ਸ਼ਰਧਾ ਪਾਵਨ ਸਰਮ ਕੀਤੇ ਹਨ। ਸਾਧ ਸਿੰਘ ਅਜਿਹਾ ਪਾਠ ਸਮਗਰ ਸਭ ਸਤਿਗੁਰੂ ਖਾਤਰ ਬਖਸ਼ ਕੀਤਾ ਹੈ। ਔਰ ਸਾਧ ਸਿੰਘ ਸ਼ਾਮਲ ਗ੍ਰਾਮ ਹੋ ਰਹੇ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਪਾਤਸ਼ਾਹ ਭਾਈ ਤਰਾਸ ਨੇ ਜਥਾ ਠੀਕ 7 ਵਜੇ ਤੱਕ 7:07 ਤੱਕ ਕਥਾ ਹੋਵੇਗੀ। 7:30 ਦਾ ਕੀਰਤਨ ਕਰਨਗੇ ਪਾਤਸ਼ਾਹ ਭਾਈ ਓਂਕਾਰ ਦਾ ਜਥਾ 8:30 ਤੱਕ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਚਰਨ ਕੀ ਉਹ ਦਾਨ ਦਵਾਉਂਦੇ ਹਾਂ। ਅੱਜ ਦੇ ਸ਼ਾਮ ਦੇ ਸਾਰੇ ਕਥਾ ਕੀ ਦਾਸਰਨ ਕਰਕੇ ਜੀਵਨ ਦੀਆਂ ਕਣੀਆਂ ਸਫਲਾ ਕਰੋ। ਆ ਸੰਗਤ ਨੂੰ ਪਤਾ ਹੈ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਨਾਰਥ ਸੌਸਲਾ ਜਿਸ 'ਤੇ ਬੇਅੰਤ ਮਾਇਆ ਖਰਚ ਆ ਰਹੀ ਹੈ। ਸਾਸਨ ਜੀ ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਬੜੀ ਸ਼ਰਧਾ ਭਾਵਨਾ ਸਿਹਤ ਆਪਣਾ ਦਸਾਂ ਸਫਲ ਕਰਦੇ ਹਾਂ। ਸੰਗਤਾਂ ਨੇ ਗੁਰੂ ਘਰ ਨੂੰ ਸੇਵਾ ਭੇਟਾ ਕੀਤੀ ਹੈ। ਸਾਸੰਗ ਦੀ ਉਹ ਬੜੇ ਸੁਭਾਗੇ ਹਨ। ਉਹ ਜਿਸ ਜਿਸ ਮਾਈ ਭਾਈ ਨੇ ਤੱਕ ਆਪਣਾ ਦਸਾਂ ਸਫਲ ਨਹੀਂ ਕੀਤਾ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਦਸਾਂ ਸਫਲ ਕਰਦੇ ਹੋਏ ਗੁਰੂ ਘਰ ਨੂੰ ਮਾਇਆ ਦੇ ਕੇ ਇਹ ਜੋ ਕਾਰਜ ਚੱਲ ਰਿਹਾ ਇਸ ਨੂੰ ਸਾਰੇ ਮਨਿਸ਼ਾਨਾ ਸ਼ਬਦ ਨਾਲ ਸੰਪੂਰਨ ਕਰਨ ਦੀ ਕੋਸ਼ਿਸ਼ ਕਰੀਏ। ਸਾਸੰਗ ਦੀ ਬੇਨਤੀ ਹੈ ਕਿ 5 May ਨੂੰ ਹੈ ਮੈਮੋਰੀਅਲ ਡੇ। ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। ਸੋ ਸਤਿਸੰਗ ਜੀ 27-31 ਦਾ ਕੀਰਤਨ ਕਰਨਗੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। ਸਾਰੀ ਸੰਗਤ 27-31 ਤੱਕ ਆਪ ਹਾਜ਼ਰੀਆਂ ਭਰ ਕੇ ਸਮੇਤ ਲਾਭ ਨੂੰ ਯਤਨ ਕਰੋ। June 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲਿਆਂ ਦਾ ਆਪਣੇ ਹਾਜ਼ਰੀਆਂ ਭਰਨੀਆਂ ਨੇ। June 4 ਨੂੰ ਹੈ ਅਟੈਕ ਆਉਣ

ਸੇਵਕ ਪਰਿਵਾਰ, ਸਰਦਾਰ ਯਾਦਵਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰੂ ਘਰ ਵਿਖੇ ਆਪਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਜਿਨ੍ਹਾਂ ਦੇ ਕੱਲ੍ਹ ਨੂੰ ਭੋਗ ਪਾਏ ਜਾਣੇ ਨੇ। ਸੋ ਪਰਿਵਾਰ ਬੜੇ ਪਿਆਰ ਦੇ ਨਾਲ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਿਹਾ ਹੈ। ਆਓ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਾਰੀ ਸੰਗਤ ਮਿਲ ਕਰਕੇ ਸ਼ਬਦ ਗਾਇਨ ਕਰੀਏ। ਜੀਵਤ ਜੀਵਤ ਜੀਵਤ ਰਹੋ, ਰਾਮ ਰਸਾਇਣ ਨਿਤ ਉਠ ਪੀਵ, ਹਰ ਹਰ ਹਰ ਹਰ ਰਸਨਾ ਕਹੋ।

निमखना बिसरो तुमको हर हर सदा पजो जगदीश। गरीब नवा सचे पातशाह बख्शिश रहमत किरपालता करन। बच्चे जोध सिंह दे सिर ते गरीब नवा सचे पिता जी मेरा भरिया हथ रखण। सारे परिवार नूं बच्चे दे जन्मदिन दीआं बहुत बहुत वधाइयां। सतगुरु सचे पातशाह बच्चे नूं वड्डी वडेरी आरवला बख्शिश करन। बच्चा माता पिता दा आग्याकारी होवे, गुरमत दा धारणी बच्चा बने। गरीब नूं सचे पातशाह माड़ी संगत तों बचा के रखण, अपने चरणा कमलां दे नाल जोड़ी रखण। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹਮੇਲੇ। ਆਓ ਪਿਆਰ ਸਾਹਿਬ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਗਿਆਨੀ ਨਵਨੀਤ ਸਿੰਘ ਜੀ ਹੋਰਾਂ ਪਾਸੋਂ ਅੰਮ੍ਰਿਤਮਈ ਬਾਣੀ ਦੀ ਚਲੋ ਇਹੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ ਜੀ। ਰੱਬੀ ਬਾਣੀ ਦੇ ਕੀਰਤਨ ਗਾਇਨ ਕਰਦਿਆਂ ਹੋਈਆਂ ਭੁੱਲਾਂ ਬਖਸ਼ ਦੇਣੀਆਂ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟੈ ਹਮ ਨਿਰਗੁਣ ਲੇਹੋ ਉਬਾਰੀ ਸਦ ਬਖਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਦੱਖਣੇ ਮਹੱਲਾ ਪੰਜਵਾਂ ਮੁਖੋ ਆਲਾਏ ਹਬ ਮਰਨ ਪਛਾਣੰਦੋ ਕੋਇ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਉ ਮੁਖ ਹੋ ਅਲਾਏ ਹਬ ਮਰਨ ਪਛਾਣੰਦੋ ਕੋਇ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਉ ਮਹੱਲਾ ਪੰਜਵਾਂ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਪਿਆਰ ਅੰਦਰ ਗੁਰੂ ਬਖਸ਼ਿਸ਼ ਸਦਕਾ ਸ਼ਾਮਾਂ ਦੇ ਦੀਵਾਨ ਦੀ ਸੰਗਤੀ ਰੂਪ ਵਿੱਚ ਹਾਜ਼ਰੀ ਭਰ ਕੇ ਜੀਵਨ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ, ਕਥਾ ਦਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਪਵਿੱਤਰ ਵਾਰ ਮਾਰੂ ਕੀ ਵਾਰ ਦੀ ਆਪਾਂ ਵਿਚਾਰ ਕਰ ਰਹੇ ਹਾਂ। ਅੱਜ ਪਾਵਨ ਪਵਿੱਤਰ 15ਵੀਂ ਪੌੜੀ ਦੇ ਇਹ ਦੋ ਸਲੋਕ ਆਪ ਜੀ ਨੇ ਸਰਵਨ ਕੀਤੇ ਹਨ। ਇੱਕ ਸਲੋਕ ਤੇ 15ਵੀਂ ਪੌੜੀ, ਉਹ ਸ਼ੇਸ਼ ਹੈ, ਉਹਨਾਂ ਦੀ ਵਿਚਾਰ ਆਪਾਂ ਕੱਲ ਕਰਾਂਗੇ। ਅੱਜ ਪਹਿਲੇ ਦੋ ਸਲੋਕ ਆਪ ਜੀ ਨੇ ਸਰਵਨ ਕੀਤੇ ਹਨ, ਪੰਚਮ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਨੇ। ਇਹਨਾਂ ਦੋ ਸਲੋਕਾਂ ਦੀ ਅੱਜ ਆਪਾਂ ਵਿਚਾਰ ਕਰਨੀ ਹੈ। ਦੋਹਾਂ ਸਲੋਕਾਂ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਮਨੁੱਖੀ ਵਿਚਾਰਧਾਰਾ, ਮਨੁੱਖ ਦੀ ਸੋਚ ਦਾ ਜ਼ਿਕਰ ਕੀਤਾ ਵੀ ਕਿਵੇਂ ਸਾਰੀ ਦੁਨੀਆ ਮੌਤ ਬਾਰੇ ਗੱਲਾਂ ਕਰਦੀ ਹੈ। ਮੌਤ ਨੂੰ ਕਹਿੰਦੀ ਹੈ ਵੀ ਸਾਰੇ ਕਹਿੰਦੇ ਅਸੀਂ ਜਾਣਦੇ ਹਾਂ, ਵੇਖਦੇ ਹਾਂ, ਪਰ ਅਸਲ ਵਿੱਚ ਕੋਈ ਵਿਰਲਾ ਹੀ ਹੈ ਜਿਹੜਾ ਅੰਦਰੋਂ ਮਰਦਾ ਹੈ, ਜਿਹੜਾ ਉਸ ਮੌਤ ਨੂੰ ਜਿੱਤਦਾ ਹੈ, ਜਾਂ ਇਉਂ ਕਹਿ ਲਈਏ ਜਿਹੜਾ ਸੱਚਮੁੱਚ ਅੰਦਰੋਂ ਯਕੀਨ ਕਰਦਾ ਵੀ ਇੱਥੇ ਸਦਾ ਨਹੀਂ ਰਹਿਣਾ, ਉਹ ਕੋਈ ਵਿਰਲਾ ਹੈ, ਬਾਕੀ ਗੱਲਾਂ ਵਾਲੇ ਹਨੇਰੇ ਨੇ। ਦੂਸਰੇ ਸਲੋਕ ਦਾ ਭਾਵ ਗੁਰਦੇਵ ਜੀ ਨੇ ਦਰਸਾਇਆ ਹੈ ਕਿ ਸਾਰੇ ਲੋਕ ਇਹ ਗੱਲ ਕਰਦੇ ਨੇ ਪਰਮਾਤਮਾ ਸਭ ਥਾਵਾਂ ਤੇ ਵਸਦਾ ਹੈ, ਰੱਬ ਹੈ ਤਕਰੀਬਨ ਹਰ ਕੋਈ ਮੰਨਦਾ ਹੈ, ਪਰ ਇਹਦੇ ਵਿੱਚ ਵੀ ਦਤਾਰ ਜੀ ਕਹਿੰਦੇ ਕੋਈ ਵਿਰਲਾ ਹੈ ਜਿਹਨੇ ਉਹਨੂੰ ਪਛਾਣਿਆ ਹੈ, ਜਿਹਦੇ ਅੰਦਰ ਪਰਮਾਤਮਾ ਦੀ ਜੋਤ ਪ੍ਰਗਟ ਹੋਈ ਹੈ, ਜਿਹਨੇ ਪਰਮੇਸ਼ਵਰ ਨੂੰ ਵੇਖਿਆ ਹੈ, ਅਨੁਭਵ ਕੀਤਾ, ਉਹ ਕੋਈ ਵਿਰਲਾ ਹੈ। ਮੌਤ ਬਾਬਤ ਤੇ ਪਰਮਾਤਮਾ ਬਾਬਤ ਵਿਚਾਰਧਾਰਾਵਾਂ ਬੜੀਆਂ ਨੇ, ਗੱਲਾਂ ਬੜੀਆਂ ਨੇ, ਲੋਕ ਬਹੁਤ ਇਹਦੇ ਬਾਬਤ ਕਹਿੰਦੇ ਸੁਣਦੇ ਨੇ, ਪਰ ਸੱਚ ਹੈ ਨਾ ਕੋਈ ਮੌਤ ਨੂੰ ਯਕੀਨੀ ਤੌਰ ਤੇ ਮੰਨਦਾ ਹੈ ਤੇ ਨਾ ਕੋਈ ਪਰਮੇਸ਼ਵਰ ਨੂੰ ਆਪਣੇ ਹਿਰਦੇ ਵਿੱਚ ਥਾਂ ਦਿੰਦਾ। ਜਿਨ੍ਹਾਂ ਨੇ ਥਾਂ ਦਿੱਤੀ ਹੈ ਉਹ ਵਿਰਲਾ ਹੈ, ਕੋਈ ਕੋਈ ਹੈ, ਬਾਕੀ ਸਭ ਬਾਤਾਂ ਉਸ ਦੀਆਂ ਕਰਦੇ ਨੇ, ਪਰ ਕਰਮ ਜਿਹੜਾ ਹੈ ਉਹਦੇ ਤੋਂ ਸਦਾ ਵਿਪਰੀਤ ਹੁੰਦਾ ਹੈ। ਇਹ ਗੁਰੂ ਸਾਹਿਬ ਜੀ ਨੇ ਅੱਜ ਦੇ ਇਹਨਾਂ ਪਾਵਨ ਦੋ ਸਲੋਕਾਂ ਵਿੱਚ ਕਿਰਪਾ ਕੀਤੀ ਹੈ। ਬਾਣੀ ਵਿੱਚ ਸਤਿਗੁਰਾਂ ਨੇ ਕੀ ਮੌਤ ਪ੍ਰਥਾਏ, ਪਰਮੇਸ਼ਵਰ ਪ੍ਰਥਾਏ ਬਚਨ ਕੀਤੇ ਨੇ, ਆਪਾਂ ਵਾਚਣ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ

ਕਿਉਂ ਕਰੈ ਵਿਥਾਰ, ਜਿਨ੍ਹਾਂ ਨੇ ਪਛਾਣਿਆ ਵੀ ਹਾਂ ਸੱਚਮੁੱਚ ਹੀ ਜਾਣਾ, ਕਹਿ ਸਾਰੇ ਰਹੇ ਨੇ ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਜਿੰਨੀ ਚੱਲਣ ਜਾਣਿਆ, ਜਿਨ੍ਹਾਂ ਨੂੰ ਪਤਾ ਵੀ ਸੱਚਮੁੱਚ ਹੀ ਜਾਣਾ, ਸੇ ਕਿਉਂ ਕਰੈ ਵਿਥਾਰ, ਕਹਿੰਦੇ ਉਹ ਕਦੀ ਵੀ ਐਡੇ ਵੱਡੇ ਭਰਮ ਜਾਲ ਵਿੱਚ ਨਹੀਂ ਪੈਂਦੇ, ਐਡੇ ਵੱਡੇ ਪਸਾਰੇ ਵਿੱਚ ਨਹੀਂ ਪੈਂਦੇ ਵੀ ਉਹਦੇ ਵਿੱਚ ਪੈ ਕੇ ਉਹਨਾਂ ਨੂੰ ਇਹ ਭੁੱਲ ਜਾਏ ਕਿ ਵਾਪਸ ਵੀ ਮੁੜਨਾ ਹੈ, ਇੱਥੋਂ ਕੂਚ ਵੀ ਕਰਨਾ ਹੈ। ਚੱਲਣ ਵਾਲੇ ਨੂੰ ਕਦੀ ਵੀ ਇਸ ਗੱਲ ਦਾ ਭੁਲੇਖਾ ਨਹੀਂ ਰਹਿੰਦਾ, ਉਹ ਤੇ ਸਦਾ ਹੀ ਆਪਣੇ ਆਪ ਨੂੰ ਤਿਆਰ ਸਮਝਦਾ ਹੈ ਵੀ ਮੈਂ ਤਿਆਰ ਹੀ ਤਿਆਰ ਹਾਂ, ਕਦੀ ਵੀ ਆਵਾਜ਼ ਵੱਜ ਸਕਦੀ ਹੈ। ਪਰ ਕਹੀ ਜਾਣਾ ਵੀ ਮੌਤ ਸਭ ਦੇ ਉੱਤੇ ਹੈ, ਆਏਗੀ ਆਏਗੀ, ਪਰ ਵਿਸਥਾਰ ਉਹ ਕਰੀ ਜਾਣਾ, ਵਿਸਥਾਰ ਉਵੇਂ ਕਰਨਾ ਵੀ ਮੌਤ ਚੇਤੇ ਵੀ ਨਹੀਂ, ਮੌਤ ਸਾਡੇ ਨੇੜੇ ਵੀ ਨਹੀਂ ਹੈ ਢੁੱਕ ਸਕਦੀ, ਇਸ ਤਰ੍ਹਾਂ ਦੀ ਵਿਚਾਰ ਕਰਨੀ। ਅਗਲਾ ਸਲੋਕ ਗੁਰੂ ਸਾਹਿਬ ਨੇ ਉਸੇ ਵਾਰ ਵਿੱਚ ਕਿਹਾ, ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ। ਕਹਿੰਦੇ ਵੀ ਕੋਈ ਬੰਦਾ, ਵੇਖੋ ਕਿੱਡੀ ਸੋਹਣੀ ਉਦਾਹਰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਲਈ, ਕਿ ਕੋਈ ਬੰਦਾ ਆਪਣੀ ਯਾਤਰਾ ਤੇ ਨਿਕਲਿਆ ਹੋਇਆ, ਰਾਤ ਉਹ ਕਿਤੇ ਸਟੇ ਕਰਦਾ ਹੈ ਕਿਸੇ ਧਰਮਸ਼ਾਲਾ ਵਿੱਚ, ਕਿਸੇ ਹੋਟਲ ਵਿੱਚ, ਕਿਤੇ ਵੀ ਰੁਕਦਾ ਹੈ ਇੱਕ ਰਾਤ ਵਾਸਤੇ, ਉਹਨੇ ਰੁਕਣਾ ਕਿਉਂਕਿ ਉਹਨੂੰ ਪਤਾ ਹੈ ਭੌਰ ਹੋਏਗੀ, ਦਿਨ ਚੜੇਗੀ, ਮੈਂ ਆਪਣੀ ਯਾਤਰਾ ਅੱਗੇ ਕਰਨੀ ਹੈ। ਪਰ ਉਹ ਰਾਤ ਉਹਨੇ ਵਿਸ਼ਰਾਮ ਲਈ, ਆਰਾਮ ਲਈ, ਆਪਣੇ ਅੰਦਰ ਨੂੰ ਟਿਕਾਣ ਲਈ ਤੇ ਅਗਲੇ ਆਪਣੀ ਯਾਤਰਾ ਨੂੰ ਕਿਵੇਂ ਅੱਗੇ ਤੋਰਨਾ ਉਹਦੇ ਲਈ ਰੱਖਣੀ ਸੀ। ਪਰ ਦਾਤਾ ਜੀ ਕਹਿੰਦੇ ਜੀ ਰਾਤ ਉਹ ਰੁਕੇ ਕਿਤੇ ਤੇ ਆਪਣਾ ਸਾਰਾ ਹੀ ਸਮਾਨ ਜਿਹੜਾ ਉਹਦੇ ਕੋਲ ਹੈ ਸਾਰਾ ਹੀ ਖਿਲਾਰ ਲਏ, ਰਾਤ ਇੱਕ ਕਮਰਾ ਮਿਲਿਆ ਉਹਦੇ ਵਿੱਚ ਹੀ ਆਪਣਾ ਸਾਰਾ ਸਮਾਨ ਖਿਲਾਰ ਲਏ ਤੇ ਰਾਤ ਨਾ ਸੌਵੇ, ਨਾ ਆਰਾਮ ਕਰੇ, ਨਾ ਆਪਣੀ ਮੰਜ਼ਿਲ ਵੱਲ ਚਿਤਵੇ ਵੀ ਕੱਲ ਨੂੰ ਸਵੇਰੇ ਨਿਕਲਣਾ, ਕੀ ਸਾਧਨ ਲੈਣਾ, ਕਿੱਧਰੋਂ ਦੀ ਜਾਣਾ, ਸਿਰਫ ਸਮਾਨ ਹੀ ਖਿਲਾਰਦਾ ਰਹੇ ਆਪਣਾ ਰਾਤ ਤੇ ਰਾਤ ਇਸੇ ਤਰ੍ਹਾਂ ਗੁਜ਼ਰ ਜਾਏ ਤੇ ਜਿਹਨੇ ਸਵੇਰੇ ਤੁਰਨਾ ਫਿਰ ਉਹ ਕਿਵੇਂ ਤੁਰੇਗਾ। ਰਾਤ ਸਮਾਨ ਨੂੰ ਖਿਲਾਰਦਿਆਂ ਨਿਕਲ ਗਈ ਤੇ ਸਵੇਰੇ ਸਮੇਟਦਿਆਂ ਲੰਘ ਜਾਣੀ ਹੈ ਤੇ ਰਾਤ ਤੇ ਦਿਨ ਤਾਂ ਫਿਰ ਇਸੇ ਤਰ੍ਹਾਂ ਚਲੇ ਗਏ। ਪਰ ਜਿਨ੍ਹਾਂ ਨੂੰ ਪਤਾ ਵੀ ਮੈਂ ਰਾਤ ਹੀ ਇੱਥੇ ਰੁਕਣਾ, ਉਹ ਕਦੀ ਆਪਣੇ ਸਮਾਨ ਦਾ ਪ੍ਰਦਰਸ਼ਨ ਨਹੀਂ ਕਰਦੇ, ਉਹ ਉਨ੍ਹਾਂ ਕੁ ਸਮਾਨ ਆਪਣਾ ਕੱਢਦੇ ਨੇ ਵੀ ਜਿਹਦੇ ਨਾਲ ਮੇਰੀ ਰਾਤਰੀ ਦਾ ਵਿਸ਼ਰਾਮ ਹੋ ਜਾਏ, ਬਾਕੀ ਨੂੰ ਉਸੇ ਤਰ੍ਹਾਂ ਬੰਨ ਕੇ ਫਿਰ ਆਪਣੇ ਨਾਲ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੈ ਵਿਥਾਰ, ਤੇ ਚੱਲਣ ਸਾਰ ਨਾ ਜਾਣੀ। ਗਤਾਰ ਪਿਤਾ ਮਹਾਰਾਜ ਜੀ ਕਹਿੰਦੇ ਜਿੰਨਾ ਚੱਲਣਾ ਹੈ ਨਾ, ਚੱਲਣ ਵਾਲੇ ਵਿਸਥਾਰ ਨਹੀਂ ਕਰਦੇ। ਰਾਤ ਕਾਰਨ ਧਨ ਸੰਚੀ ਹੈ ਭਲਕੇ ਚੱਲਣ ਹੋਏ, ਸਵੇਰੇ ਤੁਰਨਾ ਹੈ ਤੇ ਰਾਤ ਹੀ ਸਾਰੇ ਪਾਸੇ ਬੰਦਾ ਜਿਹੜਾ ਹੈ ਵਿਸਥਾਰ ਕਰਦਾ ਰਹੇ, ਉੱਥੇ ਹੀ ਆਪਣੇ ਪੜਾਅ ਲੰਮਾ ਕਰ ਲਏ ਰਾਤ ਦਾ, ਤੇ ਫਿਰ ਉਹਦੇ ਲਈ ਦਿਨੇ ਤੁਰਨਾ ਬੜਾ ਔਖਾ ਹੋ ਜਾਂਦਾ। ਕਈ ਭਾਵੇਂ ਜਾਏ ਵੀ ਮੈਂ ਸਵੇਰੇ ਟਾਈਮ ਨਾਲ ਨਿਕਲਣਾ, ਸਵਖਤ ਤੇ ਨਿਕਲਣਾ ਹੈ, ਪਰ ਉਹ ਨਿਕਲ ਨਹੀਂ ਸਕਦਾ ਜੇ ਉਹਦਾ ਪਸਾਰਾ ਹੀ ਇੰਨਾ ਵੱਡਾ ਹੋਵੇ। ਜਾਣਾ ਤੇ ਪਏਗਾ, ਤੁਰਨਾ ਤੇ ਪਏਗਾ, ਪਰ ਦਤਾਰ ਪਿਤਾ ਜੀ ਕਹਿੰਦੇ ਇਸ ਗੱਲ ਨੂੰ ਪਛਾਣ ਦਾ ਕੋਈ ਵਿਰਲਾ ਹੈ। ਦਤਾਰ ਜੀ ਦੀ ਕਿਰਪਾ ਸਤਿਗੁਰਾਂ ਨੇ ਕੀਤੀ, ਮੁੱਖ ਹੋ ਅਲਾਏ ਹੱਬ ਮਰਨ, ਇਹਦੇ ਵਿਸ਼ਰਾਮ ਦੋ ਵਿਦਵਾਨਾਂ ਨੇ ਲਾਏ ਨੇ, ਜ਼ਿਆਦਾਤਰ ਵਿਸ਼ਰਾਮ ਹੀ ਬਣਦਾ ਮਰਨ ਤੇ। ਮੁੱਖ ਹੋ ਅਲਾਏ ਹੱਬ ਮਰਨ ਪਾਸ਼ਣ ਪਛਾਣੰਦੋ ਕੋਏ, ਕਈ ਵਿਸ਼ਰਾਮ ਇੱਥੇ ਵੀ ਲਾ ਦਿੰਦੇ ਨੇ, ਮੁੱਖੋਂ ਅਲਾਏ ਹੱਬ ਮਰਨ ਪਛਾਣੰਦੋ ਕੋਏ, ਅਰਥ ਇੱਕੋ ਹੀ ਨੇ। ਭਾਵ ਹੈ ਮੁੱਖੋਂ ਅਲਾਏ ਹੱਬ ਮਰਨ, ਪੰਚਮ ਪਾਤਸ਼ਾਹ ਜੀ ਕਹਿੰਦੇ ਆਪਣੇ ਮੁੱਖ ਤੋਂ ਅਲਾਏ ਸਾਰੇ ਆਖਦੇ ਨੇ, ਕਹਿੰਦੇ ਨੇ ਹੱਬ, ਹੱਬ ਦਾ ਮਤਲਬ ਸਾਰੇ, ਮਰਨ ਦਾ ਅਰਥ ਹੈ ਮੌਤ ਬਾਰੇ। ਦਤਾਰ ਜੀ ਕਹਿੰਦੇ ਆਪਣੇ ਮੁੱਖ ਤੋਂ ਸਾਰੇ ਮੌਤ ਬਾਬਤ ਗੱਲਾਂ ਤੇ ਕਰਦੇ ਨੇ ਵੀ ਹਾਂ ਭਾਈ ਇੱਥੇ ਕਿੰਨੇ ਰਹਿਣਾ, ਜਾਣਾ ਸਭ ਨੇ, ਕੋਈ ਨਹੀਂ ਰਿਹਾ ਇੱਥੇ। ਬਾਣੀ ਨੇ ਵੀ ਆਖਿਆ ਨਾ ਲੋਕਾਂ ਦੀ ਵਿਚਾਰਧਾਰਾ ਵੀ ਸਾਰੇ ਆਖਦੇ ਨੇ ਜੋ ਆਇਆ ਇੱਥੋਂ ਸੰਸਾਰ ਤੋਂ ਜਾਏਗਾ, ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਹੱਬ ਅਲਾਏ ਸਾਰੇ ਆਖਦੇ ਨੇ, ਰਾਜੇ ਰਈਤ ਸਿਕਦਾਰ ਕੋਈ ਨਾ ਰਹਿਸਿਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸਿਓ, ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ, ਸਾਰਾ ਕੁਝ ਇੱਕ ਖਿਣ ਚ ਹੀ ਮਿਟ ਜਾਣਾ। ਜੋ ਜਗਤ ਸੰਸਾਰ ਵਿੱਚ ਆਇਆ ਹੈ ਸਾਰੇ ਆਖਦੇ ਨੇ ਵੀ ਜਾਣਾ ਹੈ, ਮੁੱਖੋਂ ਮੌਤ ਬਾਬਤ ਆਖਦੇ ਨੇ ਭਾਈ ਇੱਥੇ ਕਿੰਨੇ ਰਹਿਣਾ, ਚਲੇ ਜਾਣਾ, ਵਡੇਰੇ ਨਹੀਂ ਰਹੇ, ਅਸੀਂ ਵੀ ਨਹੀਂ ਰਹਿਣਾ। ਇਹ ਗੱਲਾਂ ਦੁਨੀਆਂ ਕਰਦੀ ਹੈ, ਪਰ ਦਾਤਾ ਜੀ ਕਹਿੰਦੇ ਮਰਨ ਪਛਾਣੰਦੋ ਕੋਏ, ਪਛਾਣੰਦੋ ਦਾ ਅਰਥ ਹੈ ਅਨੁਭਵ ਕਰਨਾ, ਅੰਦਰੋਂ ਮੰਨਣਾ, ਨਿਸ਼ਚਾ ਕਰਨਾ, ਇਹ ਮੰਨ ਕੇ ਆਪਣੇ ਜੀਵਨ ਨੂੰ ਉਸ ਰਾਹ ਤੇ ਤੋਰਨਾ ਵੀ ਮੈਂ ਸੱਚੀ ਮੁੱਚੀ ਇੱਥੇ ਰਹਿਣਾ ਨੇ, ਸੱਚੀ ਮੁੱਚੀ ਨਹੀਂ ਰਹਿਣਾ। ਉਹਦੇ ਜੀਵਨ ਤੋਂ ਇਹ ਗੱਲ ਝਲਕੇ, ਇਹਦੇ ਉਹਦੇ ਜੀਵਨ ਤੋਂ ਇਹ ਗੱਲ ਪ੍ਰਗਟ ਹੋਵੇ ਵੀ ਨਹੀਂ ਰਹਿਣਾ, ਪਰ ਗੱਲ ਪ੍ਰਗਟ ਇਹ ਹੁੰਦੀ ਹੋਵੇ ਵੀ ਬੰਦਾ

ਨਾ ਜੁੜ ਚੁੱਕਾ ਹੈ, ਮੋਹ ਚ ਫਸ ਚੁੱਕਾ ਹੈ ਸੰਸਾਰ ਵਿੱਚ, ਪਰ ਗੱਲਾਂ ਵੈਰਾਗ ਦੀਆਂ ਕਰੀ ਜਾਏ, ਗੱਲਾਂ ਵਿਰਕਤ ਦੀਆਂ ਕਰੀ ਜਾਏ, ਗੱਲਾਂ ਉਦਾਸੀਨ ਦੀ ਕਰੀ ਜਾਏ ਵੀ ਦੇਖੋ ਜੀ ਸੰਸਾਰ ਚਲਾਏ ਮਾਣ ਹੈ, ਸੰਸਾਰ ਵਿੱਚ ਫਸੇ ਰਹਿਣਾ ਗਲਤ ਗੱਲ ਹੈ, ਸੰਸਾਰ ਦੇ ਵਿੱਚ ਰਹਿਣਾ ਨਹੀਂ ਆਪ ਉਹਦੇ ਵਿੱਚ। ਮੰਨ ਲਓ ਇਹ ਤੇ ਇਉਂ ਹੈ ਵੀ ਜਿਵੇਂ ਕੋਈ ਪੰਛੀ ਨੂੰ ਇਹ ਤੇ ਸਿਖਾਇਆ ਹੋਵੇ ਕਿ ਤੂੰ ਜਿਹੜਾ ਚੋਗਾ ਪਿਆ ਉੱਥੇ ਜਾਲ ਲੱਗਾ ਉੱਧਰ ਜਾਣਾ ਨਹੀਂ, ਉਹ ਸਿੱਖਦਾ ਰਹੇ ਵੀ ਉੱਧਰ ਨਹੀਂ ਜਾਣਾ ਪਰ ਫਿਰ ਫਸ ਜਾਏ। ਜੀਵਨ ਮਨੁੱਖ ਦਾ ਪੰਛੀ ਵਰਗਾ ਹੈ, ਜੋ ਦਿਸਦਾ ਹੈ ਉਹਨੂੰ ਬਾਬਤ ਸੁਣਦਾ ਹੈ ਪਰ ਫਿਰ ਉਹਦੇ ਵਿੱਚ ਹੀ ਫਸਦਾ ਹੈ, ਜਿੱਥੋਂ ਨਿਕਲਣੇ ਦੇ ਲਈ ਬੜੀ ਵੱਡੀ ਦੁਸ਼ਵਾਰੀ ਕਰਨੀ ਪੈਂਦੀ ਹੈ। ਸੰਸਾਰ ਜਗਤ ਦੇ ਅੰਦਰ ਕੋਈ ਵਿਰਲਾ ਇਸ ਗੱਲ ਨੂੰ ਪਛਾਣਦਾ ਹੈ, ਨਹੀਂ ਤਾਂ ਹਰ ਕੋਈ ਇਨਸਾਨ ਜੀਵਨ ਦੀ ਗੱਲ ਹੀ ਜੀਵਿਆ ਲੋੜ ਹੈ ਸਭ ਕੋਈ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਿ ਮਰਨ ਦੀ ਗੱਲ ਭਾਵੇਂ ਸਾਰੇ ਕਰਦੇ ਨੇ ਪਰ ਜੇ ਕਿਸੇ ਨੂੰ ਪੁੱਛੀਏ ਕਿ ਤੂੰ ਮਰ ਜਾ, ਕਹਿੰਦੇ ਨਹੀਂ, ਉਹ ਵਾਹ ਲੱਗਦੀ, ਹਰ ਬੰਦਾ ਹੀ ਯਤਨ ਕਰੇਗਾ ਕਿਉਂਕਿ ਇਹ ਸੁਭਾਅ ਹੈ, ਕੁਦਰਤਨ ਹੈ ਕਿ ਮੈਂ ਮੇਰਾ ਬਚਾ ਹੀ ਹੋ ਜਾਏ, ਮੈਂ ਨਾ ਮਰਾਂ, ਸਾਰੀ ਦੁਨੀਆ ਭਾਵੇਂ ਮਰ ਜਾਏ ਮੇਰਾ ਬਚਾ ਹੋ ਜਾਏ। ਤੇ ਆਪਣੇ ਆਪ ਨੂੰ ਬਚਾਉਣ ਦੇ ਲਈ ਮਨੁੱਖ ਪਤਾ ਨਹੀਂ ਕਿੰਨੀਆਂ ਕੁ ਕੁਰਬਾਨੀਆਂ ਦੇ ਦਿੰਦਾ, ਬਚਦਾ ਫਿਰ ਨਹੀਂ। ਮਰਨ ਮੁੱਖੋਂ ਅਲਾਏ ਹਬ ਮਰਨ ਪਛਾਣੰਦੋ ਕੋਏ, ਪਰ ਕੋਈ ਵਿਰਲਾ ਪਛਾਣਦਾ, ਜਿਹਨੇ ਪਛਾਣਿਆ ਫਿਰ ਉਹ ਝੂਠੇ ਪਸਾਰੇ ਵਿੱਚ ਨਹੀਂ ਪੈਂਦਾ, ਉਹ ਝੂਠੇ ਜੰਜਾਲ ਵਿੱਚ ਨਹੀਂ ਪੈਂਦਾ, ਉਹ ਸੰਸਾਰ ਜਗਤ ਦੇ ਅੰਦਰ ਉਸ ਭਰਮ ਜਾਲ ਪਰਪੰਚ ਵਿੱਚ ਧੋਖਿਆਂ ਵਿੱਚ ਝਗੜਿਆਂ ਵਿੱਚ ਨਹੀਂ ਪੈਂਦਾ। ਉਹ ਆਪਣੀ ਜ਼ਿੰਦਗੀ ਨੂੰ ਬੜੀ ਸਿੱਧੀ ਪੱਧਰੀ ਜਿਉਂਦਾ ਹੈ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਕਰਮ ਕਰਦਿਆਂ ਉਹਨੂੰ ਮੌਤ ਚੇਤੇ ਰਹਿੰਦੀ, ਉਹ ਪਲ ਪਲ ਮੌਤ ਨੂੰ ਚੇਤੇ ਕਰਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਬਿਲਕੁਲ ਇਹਨਾਂ ਪੰਕਤੀਆਂ ਨਾਲ ਢੁੱਕਦਾ ਵੀ ਕਹਿੰਦੇ ਸਾਰੇ ਨੇ ਪਰ ਯਕੀਨ ਕਿਸੇ ਵਿਰਲੇ ਨੂੰ ਹੁੰਦਾ। ਤਿਲੰਗ ਰਾਗ ਵਿੱਚ ਗੁਰਦੇਵ ਪਿਤਾ ਮਹਾਰਾਜ ਨੇ ਪਹਿਲਾ ਹੀ ਸ਼ਬਦ ਹੈ ਤਿਲੰਗ ਰਾਗ ਦੀ ਆਰੰਭਤਾ ਦਾ, ਉਹ ਇਤਿਹਾਸ ਕਹਿੰਦਾ ਵੀ ਗੁਰੂ ਸਾਹਿਬ ਜੀ ਨੇ ਕਾਜੀ ਕੁਤਬਦੀਨ ਦੇ ਲਈ ਉਚਾਰਨ ਕੀਤਾ। ਜਿਵੇਂ ਕੱਲ ਅਰਜ ਕੀਤੀ ਸੀ ਵੀ ਗੋਪਾਲ ਪੰਥ ਦੇ ਲਈ ਵੀ ਸਤਿਗੁਰਾਂ ਨੇ ਉਚਾਰਿਆ, ਪੰਡਿਤ ਹਰਦਿਆਲ ਲਈ ਵੀ ਸ਼ਬਦ ਉਚਾਰਨ ਕੀਤਾ ਤੇ ਕਾਜੀ ਕੁਤਬਦੀਨ ਲਈ ਵੀ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਨਗਰ ਨੂੰ ਸਾਰਿਆਂ ਨੂੰ ਇਹ ਦੱਸਣਾ ਚਾਹਿਆ ਵੀ ਸੱਚਮੁੱਚ ਮੌਤ ਹੈ, ਮੈਨੂੰ ਪੱਕੀ ਦਿਸਦੀ ਪਈ ਹੈ, ਮੌਤ ਯਕੀਨੀ ਹੈ, ਸਿਰ ਉੱਤੇ ਖਲੋਤੀ ਹੈ, ਪਰ ਕਹਿੰਦੇ ਮੈਂ ਹੈਰਾਨ ਹਾਂ ਕਿ ਸਾਰੀ ਦੁਨੀਆ ਫਿਰ ਵੀ ਉਸੇ ਤਰ੍ਹਾਂ ਹੱਸਦੀ ਖੇਡਦੀ ਪਈ ਹੈ। ਇੱਥੇ ਮਤਲਬ ਇਹਦਾ ਇਹ ਨਹੀਂ ਵੀ ਗਮਨੀਕ ਹੋ ਜਾਣਾ, ਹੱਸਣ ਖੇਡਣ ਦਾ ਭਾਵ ਹੈ ਵੀ ਇੰਨੀ ਗਾਫਲਤਾਈ ਵਿੱਚ ਚਲੇ ਜਾਣਾ ਕਿ ਮਨੁੱਖ ਨੂੰ ਮੌਤ ਭੁੱਲ ਜਾਏ, ਪਰ ਜਿਹਦੀ ਗੱਲ ਕਰੇ ਕੋਈ ਭੁੱਲ ਜਾਏ। ਕਿੱਡੀ ਕਿੱਡੀ ਨਾਦਾਨੀ ਹੈ ਕਿ ਕਿਸੇ ਬਾਬਤ ਅਸੀਂ ਗੱਲ ਕਰ ਰਹੇ ਹਾਂ ਸਾਨੂੰ ਉਹਦਾ ਹੀ ਖਿਆਲ ਨਹੀਂ, ਮੌਤ ਦੀ ਗੱਲ ਬੰਦਾ ਕਰਦਾ ਪਰ ਖਿਆਲ ਮੌਤ ਦਾ ਨਹੀਂ, ਰੱਬ ਦੀ ਗੱਲ ਆਪਾਂ ਕਰਦੇ ਹਾਂ ਪਰ ਖਿਆਲ ਰੱਬ ਦਾ ਹੁੰਦਾ ਹੀ ਨਹੀਂ। ਤੇ ਇਹ ਕੈਸੀ ਹਾਸੋਹੀਣੀ ਵਾਰਤਾ ਹੈ, ਕੈਸੀ ਅਣਜਾਣਪੁਣੇ ਦੀ ਗੱਲ ਹੈ ਵੀ ਜਿਹਦੀ ਗੱਲ ਕਰੀਏ ਉਹ ਸਾਡੇ ਖਿਆਲ ਵਿੱਚ ਹੀ ਨਹੀਂ ਹੈਗਾ, ਉਹਦੇ ਬਾਬਤ ਸਾਨੂੰ ਪਤਾ ਹੀ ਨਹੀਂ। ਘੰਟਾ ਵਿਚਾਰ ਕਰਨ ਤੋਂ ਬਾਅਦ ਫਿਰ ਜੇ ਬੰਦਾ ਕਹੇ ਵੀ ਰੱਬ ਹੈ ਕਿ ਰੱਬ ਦੀ ਕੀ ਸ਼ਕਤੀ ਹੈ, ਜਾਂ ਜਿਹਦੇ ਬਾਬਤ ਜਿਸ ਵਿਸ਼ੇ ਤੇ ਵੀ ਬੰਦਾ ਗੱਲ ਕਰੇ ਸੁਣੇ ਧਿਆਨ ਰੱਖੇ, ਬਾਅਦ ਚੋਂ ਫਿਰ ਕਹੇ ਵੀ ਇਹਦੇ ਵਿੱਚ ਯਕੀਨ ਕੀਤਾ ਜਾ ਸਕਦਾ ਹੈ, ਵਿਸ਼ਵਾਸ ਕੀਤਾ ਜਾ ਸਕਦਾ, ਇਹਦਾ ਭਾਵ ਹੈ ਵੀ ਕਿੱਡੀ ਮਨੁੱਖ ਦੀ ਮਾਨਸਿਕਤਾ ਦਾ ਪੱਧਰ ਕਿੰਨਾ ਨੀਵਾਂ ਹੈ। ਸਾਰੀ ਉਮਰ ਖਿਆਲ ਰੱਖੇ, ਗੱਲਾਂ ਕੀਤੀਆਂ ਰੱਬ ਦੀਆਂ, ਮੌਤ ਦੀਆਂ, ਸੰਸਾਰ ਨੂੰ ਤਿਆਗਣ ਦੀਆਂ, ਪਰ ਜ਼ਿੰਦਗੀ ਵਿੱਚ ਇੱਕ ਵੀ ਪੜਾਅ, ਇੱਕ ਵੀ ਕਿਰਦਾਰ, ਇੱਕ ਵੀ ਕਰਮ ਐਸਾ ਨਹੀਂ ਆਇਆ ਵੀ ਜਿਹਦੇ ਤੋਂ ਪ੍ਰਤੀਤ ਹੋਵੇ ਕਿ ਇਹ ਸੱਚਮੁੱਚ ਹੀ ਹਿਰਦੇ ਤੋਂ ਨਿਰਮੋਹ ਹੈ, ਸੱਚਮੁੱਚ ਹੀ ਹਿਰਦੇ ਤੋਂ ਉਪਰਾਮ ਹੈ, ਸੱਚਮੁੱਚ ਹੀ ਅੰਦਰ ਦਾ ਤਿਆਗੀ ਹੈ। ਐਸਾ ਨਹੀਂ ਆਉਂਦਾ ਮਨੁੱਖ ਦੇ ਜੀਵਨ ਵਿੱਚ, ਇਹ ਕਰਮ ਨਹੀਂ ਆਉਂਦਾ, ਗੱਲਾਂ ਹੁੰਦੀਆਂ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਸਮਝਾਇਆ ਤਲਵੰਡੀ ਦੇ ਲੋਕਾਂ ਨੂੰ, ਰਾਏ ਭੋਏ ਦੀ ਤਲਵੰਡੀ ਤੇ ਜਦੋਂ ਗੁਰਦੇਵ ਜੀ ਨੇ ਦੇਖਿਆ ਸਾਰੀ ਦੁਨੀਆ, ਬਾਣੀ ਦਾ ਵੀ ਬਚਨ ਇੱਕ ਹੋਰ ਹੈ ਨਾ ਕਿ ਹੱਸਣਾ ਸਾਨੂੰ ਸਾਰਾ ਕੁਝ ਹੁੰਦਾ, ਖਾਣਾ ਪੀਣਾ ਹੱਸਣਾ ਸੌਣਾ ਇਹ ਸਭ ਕੁਝ ਪਤਾ ਹੈ, ਵਿਸਰ ਗਿਆ ਹੈ ਮਰਨਾ, ਤ੍ਰਿਗ ਜੀਵਨ ਸੰਸਾਰ ਦੇ ਅੰਦਰ ਵਾਹਿਗੁਰੂ ਪਰਮੇਸ਼ਵਰ ਨੂੰ ਵਿਸਾਰ ਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਕਹਿੰਦੇ ਖਸਮ ਨੂੰ ਵਿਸਾਰ ਦਿੱਤਾ, ਮੌਤ ਨੂੰ ਤੇ ਰੱਬ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ ਨਾ ਆਪਾਂ, ਖਾਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ, ਇਹ ਦੋਵੇਂ ਸਲੋਕਾਂ ਵਿੱਚ
ਪਹਿਲੇ ਸਲੋਕ ਵਿੱਚ ਮੌਤ ਦੀ ਗੱਲ ਕੀਤੀ, ਦੂਜੇ ਵਿੱਚ ਰੱਬ ਦੀ ਗੱਲ ਕੀਤੀ ਹੈ, ਕਿਉਂਕਿ ਜੇ ਮੌਤ ਚੇਤੇ ਆਵੇਗੀ ਤੇ ਰੱਬ ਚੇਤੇ ਆਏਗਾ ਹੀ ਆਏਗਾ ਨਾਲ, ਮੌਤ ਦੇ ਨਾਲ ਰੱਬ ਦਾ ਸੰਬੰਧ ਹੈ। ਜਦੋਂ ਕਿਸੇ ਚੀਜ਼ ਤੋਂ ਬੰਦਾ ਭੈ ਭੀਤ ਹੁੰਦਾ ਨਾ, ਫਿਰ ਉਸ ਚੀਜ਼ ਨੂੰ ਪੁਕਾਰਦਾ ਹੈ ਜਿਹੜੀ ਉਹਨੂੰ ਉਸ ਭੈ ਤੋਂ ਮੁਕਤ ਕਰ। ਬੱਚਾ ਹੈ, ਬੱਚਾ ਕਿਸੇ ਵੀ ਗੱਲ ਤੋਂ ਡਰ ਜਾਏ, ਭੈ ਕਰ ਜਾਏ, ਹਨੇਰੇ ਤੋਂ ਡਰ ਜਾਏ, ਕਿਸੇ ਜੀਵ ਤੋਂ ਡਰ ਜਾਏ, ਉਹ ਦੌੜ ਕੇ ਉਦੋਂ ਆਪਣੀ ਖੇਡਦਾ ਹੋਵੇ ਇਕੱਲਾ। ਕਈ ਵਾਰੀ ਖੇਡ ਵਿੱਚ ਉਹਨੂੰ ਆਪਣੀ ਮਾਂ ਯਾਦ ਨਹੀਂ ਹੁੰਦੀ, ਖੇਡਦਾ ਪਿਆ ਨਾ, ਉਹਨੂੰ ਆਪਣੀ ਮਾਂ ਯਾਦ ਨਹੀਂ, ਪਰ ਜਦੋਂ ਹੀ ਖੇਡਦਿਆਂ ਉਹਨੂੰ ਕੋਈ ਡਰ ਲੱਗੇ, ਕੋਈ ਹਨੇਰਾ ਆ ਜਾਏ, ਕੋਈ ਜੀਵ ਉਹਦੇ ਅੱਗੇ ਆ ਜਾਏ, ਉਹ ਦੌੜ ਕੇ ਮਾਂ ਮਾਂ ਕਰਦਾ, ਉਸ ਪਾਸੇ ਨੂੰ ਭੱਜਦਾ ਜਿੱਧਰ ਉਹਦੀ ਮਾਂ ਹੁੰਦੀ ਹੈ, ਉਹਦੇ ਪੈਰਾਂ ਨੂੰ ਪਕੜ ਲੈਂਦਾ, ਕਿਉਂਕਿ ਉਹਨੂੰ ਮੌਤ ਉਸ ਡਰ ਦੇ ਵਿੱਚੋਂ ਆਪਣੀ ਮਾਂ ਚੇਤੇ ਆ ਗਈ, ਵੀ ਇਹ ਮਾਂ ਜਿਹੜੀ ਹੈ ਮੈਨੂੰ ਉਸ ਡਰ ਤੋਂ ਬਚਾ ਸਕਦੀ ਹੈ। ਬੱਚੇ ਦਾ ਡਰਨਾ ਉਸੇ ਵਕਤ ਉਹਨੂੰ ਆਪਣੀ ਮਾਂ ਚੇਤੇ ਆ ਜਾਂਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਮੌਤ ਦੀ ਗੱਲ ਜਦੋਂ ਵੀ ਕੀਤੀ, ਵੀ ਜਦੋਂ ਵੀ ਮੌਤ ਆਏਗੀ ਜਾਂ ਮੌਤ ਦਾ ਖਿਆਲ ਆਏਗਾ, ਬੰਦਾ ਉਸ ਖਿਆਲ ਤੋਂ ਬਚਣ ਦੇ ਲਈ ਕੀ ਕੰਮ ਕਰੇਗਾ? ਕਾਲ ਤੋਂ ਬਚਣ ਦੇ ਲਈ ਅਕਾਲ ਨੂੰ ਅਰਾਧੇਗਾ, ਅਕਾਲ ਵਾਲੇ ਪਾਸੇ ਆਪਣੇ ਆਪ ਤੁਰਦੇ। ਅਸੀਂ ਦੇਖੀਏ, ਜਦੋਂ ਵੀ ਕਿਸੇ ਦੀ ਕਹਿਰੀ ਮੌਤ ਵੇਖ ਲਈਏ ਜਾਂ ਇੱਕਦਮ ਮੌਤ ਬਾਰੇ ਸੁਣ ਲਈਏ ਜਾਂ ਆਖ ਲਈਏ, ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਨਿਕਲ ਜਾਂਦਾ ਕਿ ਨਹੀਂ? ਅਸੀਂ ਵਾਹਿਗੁਰੂ ਨੂੰ ਉਸ ਵਕਤ ਧਿਆਨਾ ਸ਼ੁਰੂ ਕਰ ਦਿੰਦੇ ਹਾਂ ਨਾ, ਭਾਵੇਂ ਡਰ ਤੋਂ ਹੀ ਧਿਆਨੇ ਹਾਂ ਵੀ ਮੈਨੂੰ ਨਾ ਆਵੇ। ਪਰ ਗੁਰੂ ਸਾਹਿਬ ਕਹਿੰਦੇ ਜੇ ਇਹਨੂੰ ਤੂੰ ਯਕੀਨੀ ਤੌਰ ਤੇ ਜਾਣ ਲੈ ਨਾ, ਕਿਸੇ ਦੀ ਮੌਤ ਨੂੰ ਵੇਖ ਕੇ ਕੁਝ ਘੜੀਆਂ ਲਈ ਵਾਹਿਗੁਰੂ ਕਹਿੰਦਾ, ਜੇ ਤੈਨੂੰ ਸੱਚੀ ਮੁੱਚੀ ਆਪਣੇ ਅੰਦਰੋਂ ਸਦਾ ਲਈ ਇਹ ਗੱਲ ਯਕੀਨੀ ਬੱਝ ਜੇ ਵੀ ਨਹੀਂ ਰਹਿਣਾ, ਤੇ ਫਿਰ ਇੱਕ ਵੀ ਖਿਣ ਇੱਕ ਵੀ ਪਲ ਐਸਾ ਨਹੀਂ ਆਏਗਾ ਜਦੋਂ ਮਨੁੱਖ ਨੂੰ ਵਾਹਿਗੁਰੂ ਭੁੱਲ ਜਾਏ। ਭੁੱਲ ਹੀ ਨਹੀਂ ਸਕਦਾ, ਜਦੋਂ ਮੌਤ ਭੁੱਲਦੀ ਉਦੋਂ ਹੀ ਵਾਹਿਗੁਰੂ ਭੁੱਲ ਜਾਂਦਾ, ਜਦੋਂ ਮੌਤ ਚੇਤੇ ਆਏਗੀ ਉਦੋਂ ਹੀ ਵਾਹਿਗੁਰੂ ਚੇਤੇ ਆਏਗਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਹੁਤ ਬਾਣੀ ਦੇ ਵਿੱਚ ਮੌਤ ਦੇ ਹਵਾਲੇ, ਬਿਨਸਣ ਦੇ ਹਵਾਲੇ ਦਿੱਤੇ। ਇਹਦਾ ਭਾਵ ਇਹ ਸੀ ਵੀ ਜੇ ਤੈਨੂੰ ਇਹ ਚੇਤੇ ਆਏਗੀ ਤੇ ਇਹਦੇ ਚੇਤੇ ਆਉਣ ਦੇ ਨਾਲ ਹੀ ਭਾਈ ਤੈਨੂੰ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਪਰਮਾਤਮਾ ਜਿਹੜਾ ਮੌਤ ਦਾ ਵੀ ਦਾਤਾ ਹੈ, ਮੌਤ ਵੀ ਉਹਦੇ ਹੁਕਮ ਵਿੱਚ ਚੱਲਦੀ, ਉਹ ਤੈਨੂੰ ਚੇਤੇ ਆ ਜਾਏਗਾ। ਇਸ ਕਰਕੇ ਉਹਨੂੰ ਸਿਮਰ, ਉਹਨੂੰ ਆਰਾਧ, ਪਰ ਉਹਦੇ ਲਈ ਆਪਣੇ ਅੰਦਰ ਨੂੰ ਯਕੀਨੀ ਬਣਾ ਵੀ ਇੱਥੇ ਸਥਿਰ ਨਹੀਂ ਹਾਂ, ਇੱਥੇ ਰਹਿਣਾ ਨਹੀਂ ਹਾਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਆਉਂਦਾ, ਦਤਾਰ ਜੀ ਨੇ ਜਦੋਂ ਕਾਜੀ ਨੇ ਪੁੱਛਿਆ ਵੀ ਕਿਉਂ ਤੁਸੀਂ ਉਦਾਸ ਹੋ ਗਏ ਹੋ, ਕਿਉਂ ਪਰਿਵਾਰ ਵਿੱਚ ਹੱਸਦੇ ਖੇਡਦੇ ਨਹੀਂ, ਕਿਉਂ ਤੁਸੀਂ ਲੋਕਾਂ ਵਾਂਗੂ ਆਪਣਾ ਖੁਸ਼ੀਆਂ ਨਹੀਂ ਮਾਣਦੇ, ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਬਚਨ ਕਹੇ, ਸਨ ਕਾਜੀ ਜੀ ਮੈਂ ਕੀ ਕਰਾਂ, ਮੈਨੂੰ ਇਹ ਹੈ ਯਕੀਨੀ, ਮੈਨੂੰ ਆਪਣੇ ਸਿਰ ਤੇ ਕਾਲ ਮੰਡਾ, ਹਾਲਾਂਕਿ ਉਹ ਅਕਾਲ ਦੇ ਜੋਤ ਨੇ ਪਰ ਸੰਸਾਰ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਆਪਣੇ ਤੇ ਟੁਕਾ ਕੇ ਲਿਖਿਆ ਕਿ ਜਿਹੜਾ ਅਕਾਲ ਮੌਤ ਦਾ ਫਰਿਸ਼ਤਾ ਹੈ ਨਾ, ਜਿਵੇਂ ਸਨਾਤਨ ਧਰਮ ਵਿੱਚ, ਹਿੰਦੂ ਧਰਮ ਵਿੱਚ, ਪੂਰਵ ਦੇ ਧਰਮਾਂ ਵਿੱਚ ਮੌਤ ਦਾ ਦੇਵਤਾ ਮੰਨਿਆ ਜਾਂਦਾ ਯਮਰਾਜ, ਤੇ ਉਹਦੇ ਸੇਵਕਾਂ ਨੂੰ ਕਿਹਾ ਜਾਂਦਾ ਯਮਦੂਤ, ਜਮ ਦੇ ਦੂਤ, ਮੌਤ ਦਾ ਫਰਿਸ਼ਤਾ ਯਮ ਹੈ। ਅਰਬ ਦੇ ਜਿਹੜੇ ਧਰਮ ਨੇ, ਈਸਾਈਅਤ ਹੈ ਜਾਂ ਇਸਲਾਮ ਹੈ, ਯਹੂਦੀ ਹੈ, ਇਹਦੇ ਵਿੱਚ ਮੰਨਿਆ ਜਾਂਦਾ ਮੌਤ ਦਾ ਫਰਿਸ਼ਤਾ, ਉਹ ਦੇਵਤਿਆਂ ਨੂੰ ਫਰਿਸ਼ਤੇ ਕਹਿੰਦੇ ਨੇ, ਤੇ ਮੌਤ ਦਾ ਫਰਿਸ਼ਤਾ ਕਿਹੜਾ? ਅਜ਼ਰਾਈਲ, ਅਜ਼ਰਾਈਲ ਫਰਿਸ਼ਤਾ ਜਿਹੜਾ ਮੌਤ ਦੀ ਖਬਰ ਲੈ ਕੇ ਆਉਂਦਾ ਹੈ, ਉਹ ਜੀਵ ਨੂੰ ਲੈਣ ਆਉਂਦਾ ਹੈ। ਆਪੋ ਆਪਣੀ ਵਿਚਾਰਧਾਰਾ ਹੈ, ਪਰ ਹਰ ਧਰਮ ਨੇ ਨਾਮ ਬਦਲੇ ਨੇ, ਕਰਮ ਸਭ ਦੇ ਇੱਕੋ ਜਿਹੇ ਨੇ, ਵੀ ਉਹ ਮੌਤ ਦੇ ਲਈ ਯਮ ਮੰਨਦੇ ਨੇ, ਉਹ ਮੌਤ ਲਈ ਫਰਿਸ਼ਤਾ ਮੰਨਦੇ ਨੇ, ਅਜ਼ਰਾਈਲ ਮੰਨਦੇ ਨੇ। ਸੋ ਗੁਰੂ ਸਾਹਿਬ ਜੀ ਕਾਜ਼ੀ ਨੂੰ ਮੁਖਾਤਬ ਹੋ ਕੇ ਕਹਿ ਰਹੇ ਨੇ, ਇਹਦਾ ਮਤਲਬ ਹੈ ਸਮਝਾ ਸਭ ਨੂੰ ਰਹੇ ਨੇ। ਗੁਰਦੇਵ ਜੀ ਨੇ ਕਿਹਾ ਮੈਂ ਕਿਵੇਂ ਹੱਸਾਂ, ਕਿਵੇਂ ਮੈਂ ਮੰਨਾਂ ਵੀ ਆਹ ਮਾਂ ਬਾਪ ਭੈਣ ਭਰਾ ਮੇਰੇ ਨੇ। ਦਾਤਾ ਜੀ ਕਹਿੰਦੇ ਵੀ ਮੇਰੇ ਸਿਰ ਤੇ ਮੌਤ ਮੰਡਰਾ ਰਹੀ ਹੈ ਤੇ ਉਸ ਮੌਤ ਤੋਂ ਕੋਈ ਬਚਾ ਨਹੀਂ ਸਕਦਾ, ਕੋਈ ਮੇਰਾ ਹੱਥ ਪਕੜ ਕੇ ਖਿੱਚ ਨਹੀਂ ਸਕਦਾ, ਨਾ ਭੈਣ, ਨਾ ਭਰਾ, ਨਾ ਮਾਂ, ਨਾ ਬਾਪ, ਨਾ ਧੀਆਂ, ਨਾ ਪੁੱਤਰ, ਕੋਈ ਵੀ ਮੇਰਾ ਸਾਥੀ ਨਹੀਂ ਬਣ ਸਕਦਾ। ਉਹ ਮੌਤ ਹਰ ਇੱਕ ਉੱਤੇ ਮੰਡਰਾ ਰਹੀ ਹੈ, ਮੈਨੂੰ ਨਜ਼ਰੀ ਆਉਂਦੀ ਹੈ, ਪਰ ਅਫਸੋਸ ਹੈ ਕਿ ਕਿਸੇ ਨੂੰ ਸਭ ਦੇ ਉੱਤੇ ਮੰਡਰਾ ਰਹੀ ਹੈ, ਯਕੀਨ ਕਿਸੇ ਨੂੰ ਨਹੀਂ ਹੋ ਰਿਹਾ, ਗੱਲਾਂ ਸਭ ਕਰ ਰਹੇ ਨੇ। ਇਸ ਕਰਕੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਪਰਮਾਤਮਾ ਇਸ ਮੌਤ ਦੇ ਭੈ ਤੋਂ ਮੁਕਤ ਕਰ ਤੇ ਮੈਨੂੰ ਆਪਣੇ ਨਾਮ ਨਾਲ, ਆਪਣੀ ਯਾਦ ਨਾਲ ਜੋੜ ਲੈ। ਉਹ ਬਚਨ ਆਪਾਂ ਪੜ੍ਹਦੇ ਹਾਂ, ਤਿਲੰਗ ਮਹੱਲਾ ਪਹਿਲਾ, ਯਕ ਅਰਜ ਗੁਫਤਮ ਪੇਸਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਿਗਾਰ,
ਦੁਨੀਆ ਮੁਕਾਮੇ ਫਾਨੀ ਮੁੱਖੋਂ ਅਲਾਏ ਹੱਬ ਮਰ। ਦੁਨੀਆ ਮੁਕਾਮੇ ਫਾਨੀ, ਪਰ ਅਸਲ ਗੱਲ ਜਿਹੜੀ ਹੈ ਪਛਾਣੰਦੋ ਕੋਈ ਤਹਿਕੀਕ ਦਿਲ ਦਾਨੀ। ਤਹਿਕੀਕ ਦਾ ਅਰਥ ਹੈ ਮਨ ਵਿੱਚ ਵਸਾ ਲੈਣਾ, ਸੱਚ ਕਰਕੇ ਜਾਣ ਲੈਣਾ, ਯਕੀਨੀ ਨਿਸ਼ਚਾ ਕਰ ਲੈਣਾ ਵੀ ਇਹ ਗੱਲ ਠੀਕ ਹੈ। ਦੁਨੀਆ ਮੁਕਾਮ ਦੁਨੀਆ ਦਾ ਪੱਕਾ ਨਹੀਂ, ਫਾਨੀ ਹੈ, ਨਾਸ਼ ਹੋਣ ਵਾਲਾ ਹੈ, ਪਰ ਇਸ ਗੱਲ ਨੂੰ ਯਕੀਨ ਕਰ ਲੈਣਾ ਇਹ ਵੱਖਰੀ ਗੱਲ ਹੈ। ਜੋ ਹੋ ਰਿਹਾ ਉਹ ਵੱਖਰੀ ਗੱਲ ਹੈ, ਉਹਦੇ ਤੇ ਭਰੋਸਾ ਕਰਨਾ ਨਿਸ਼ਚਾ ਕਰਨਾ ਵੱਖਰੀ ਗੱਲ ਹੈ। ਕਿਉਂਕਿ ਜਿੰਨਾ ਚਿਰ ਜੋ ਵਾਪਰਦਾ ਉਹਦੇ ਤੇ ਅਸੀਂ ਨਿਸ਼ਚਾ ਨਹੀਂ ਕਰਾਂਗੇ ਸਾਡੇ ਤੇ ਨਹੀਂ ਵਾਪਰਦਾ, ਸਾਨੂੰ ਉਹਦਾ ਕੋਈ ਅਸਰ ਨਹੀਂ ਪੈਣਾ। ਇਸ ਕਰਕੇ ਉਹਦੇ ਉੱਤੇ ਜਿੰਨਾ ਛੇਤੀ ਯਕੀਨ ਹੋਏਗਾ ਉਨਾ ਬੰਦਾ ਉਹਦੀ ਅਸਲੀਅਤ ਨੂੰ ਸਮਝ ਜਾਏਗਾ। ਗੁਰਦੇਵ ਜੀ ਅਕਾਲ ਪੁਰਖ ਨੂੰ ਮੁਕਾਤਿਫ ਹੋ ਕੇ ਕਹਿੰਦੇ ਨੇ, ਹੇ ਵਾਹਿਗੁਰੂ ਯਕ ਅਰਜ ਗੁਪਤਮ ਪੇਸਤੋ। ਯਕ ਦਾ ਅਰਥ ਹੁੰਦਾ ਇੱਕ, ਅਰਜ ਦਾ ਅਰਥ ਹੈ ਮੇਰੀ ਅਰਜ਼ ਹੈ, ਬੇਨਤੀ ਹੈ। ਪੇਸਤੋ ਤੇਰੇ ਅੱਗੇ, ਦਰ ਗੋਸ ਕੁੰਨ ਕਰਤਾਰ, ਦਰ ਦਾ ਅਰਥ ਹੈ ਵਿੱਚ, ਗੋਸ ਦਾ ਅਰਥ ਹੈ ਕੰਨ, ਕੁੰਨ ਦਾ ਅਰਥ ਹੈ ਨੇੜੇ ਹੋ ਕੇ। ਕਰਤਾਰ ਵਾਹਿਗੁਰੂ ਮੇਰੀ ਗੱਲ ਮੇਰੀ ਬੇਨਤੀ ਤੂੰ ਕੰਨ ਲਾ ਕੇ ਸੁਣੀ, ਨੇੜੇ ਹੋ ਕੇ ਸੁਣੀ, ਤੈਨੂੰ ਮੈਂ ਕਿਉਂ ਸੁਣਾ ਰਿਹਾ, ਇਹ ਵੀ ਗੱਲ ਪਰਮੇਸ਼ਵਰ ਨੂੰ ਹੀ ਕਹੀ। ਹੇ ਪਰਮਾਤਮਾ ਮੈਂ ਤੇਰੇ ਕੋਲ ਆਪਣੀ ਇੱਕ ਫਰਿਆਦ ਲੈ ਕੇ ਆਇਆ, ਇੱਕ ਬੇਨਤੀ ਕਰਨ ਲੱਗਾ, ਤੂੰ ਕੰਨ ਲਾ ਕੇ ਸੁਣੀ। ਮੈਂ ਤੇਰੇ ਕੋਲ ਹੀ ਕਿਉਂ ਕਰਨ ਲੱਗਾ, ਹੋਰਾਂ ਕੋਲ ਕਿਉਂ ਨਹੀਂ ਕਰਨ ਲੱਗਾ? ਕਿਉਂਕਿ ਜਿਹੜੀ ਬੇਨਤੀ ਮੈਂ ਕਰਨੀ ਹੈ ਉਹ ਸਿਰਫ ਤੇਰੇ ਦਰ ਤੇ ਪ੍ਰਵਾਨ ਹੋਣੀ ਹੈ, ਕਿਉਂਕਿ ਤੂੰ ਹੱਕਾ ਕਬੀਰ ਕਰੀਮ। ਤੂੰ ਹੱਕਾ ਦਾ ਅਰਥ ਹੈ ਸੱਚ, ਕਬੀਰ ਦਾ ਅਰਥ ਹੈ ਵੱਡਾ, ਕਰੀਮ ਦਾ ਅਰਥ ਹੈ ਕਰਮ ਕਰਨ ਵਾਲਾ। ਤੂੰ ਪਰਮੇਸ਼ਵਰ ਸਭ ਤੋਂ ਵੱਡਾ ਹੈ, ਸਭ ਤੋਂ ਕਰਮ ਕਰਨ ਵਾਲਾ, ਬਖਸ਼ਾ ਕਰਨ ਵਾਲਾ ਹੈ, ਸੱਚ ਹੈ ਤੂੰ, ਬੇਐਬ, ਤੇਰੇ ਚ ਕੋਈ ਗੁਨਾਹਗਾਰ, ਤੂੰ ਗੁਨਾਹਗਾਰ ਨਹੀਂ, ਤੇਰੇ ਚ ਕੋਈ ਔਗਣ ਹੀ ਨਹੀਂ ਹੈ, ਬਾਕੀ ਸਾਰਿਆਂ ਚ ਤੇ ਔਗਣ। ਪਰਵਦਿਗਾਰ ਤੂੰ ਪਰਵਦਿਗਾਰ ਹੈ, ਪਾਲਣ ਵਾਲਾ ਹੈ, ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਿਗਾਰ ਮੈਂ ਕਿਉਂ ਤੈਨੂੰ ਚੁਣਿਆ ਹੈ? ਕਿਉਂਕਿ ਮੈਨੂੰ ਇਹ ਯਕੀਨ ਹੋ ਗਿਆ ਦੁਨੀਆ ਮੁਕਾਮੇ ਫਾਨੀ, ਇਹ ਦੁਨੀਆ ਦਾ ਮੁਕਾਮ ਦਾ ਅਰਥ ਹੈ ਟਿਕਾਣਾ, ਫਨਾ ਹੋਣ ਵਾਲਾ, ਨਾਸ ਹੋਣ ਵਾਲਾ। ਤਹਿਕੀਕ ਦਿਲ ਦਾਨੀ, ਮੇਰੇ ਮਨ ਨੇ ਨਿਸ਼ਚਾ ਕਰ ਲਿਆ। ਹੁਣ ਜਿਹਦੇ ਮਨ ਨੇ ਨਿਸ਼ਚਾ ਕੀਤਾ ਉਹਦਾ ਉਹਦੇ ਜ਼ੁਬਾਨ ਤੋਂ ਕੀ ਨਿਕਲੇਗਾ? ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਬਖਸ਼ੀ, ਪਰਮਾਤਮਾ ਬਖਸ਼ ਲਈ, ਉਹਦੇ ਜ਼ੁਬਾਨ ਤੋਂ ਹੀ ਨਿਕਲੇਗਾ ਜਿਹਦੇ ਅੰਦਰ ਯਕੀਨ ਹੋ ਗਿਆ ਮੌਤ ਦਾ। ਤਹਿਕੀਕ ਦਿਲ ਦਾਨੀ, ਤੇ ਕਿੰਨਾ ਯਕੀਨ? ਗੁਰੂ ਸਾਹਿਬ ਕਹਿੰਦੇ ਮਮ ਸਰ ਮੂਏ ਅਜ਼ਰਾਇਲ ਗਿਰਫਤਹ, ਦਿਲ ਹੇਚ ਨਾ ਦਾਨੀ। ਕਹਿੰਦੇ ਵਾਹਿਗੁਰੂ ਮੇਰੇ ਮਮ, ਮਮ ਦਾ ਅਰਥ ਹੈ ਮੇਰੇ, ਮੂਏ ਦਾ ਅਰਥ ਹੈ ਕੇਸ, ਗਿਰਫਤਹ ਦਾ ਅਰਥ ਹੈ ਪਕੜੇ ਹੋਏ ਨੇ, ਅਜ਼ਰਾਇਲ ਨੇ ਜਿਵੇਂ ਕੇਸਾਂ ਨੂੰ ਕੋਈ ਪਕੜ ਕੇ ਆਪਣਾ ਵਲ ਪਾ ਲੈ ਨਾ ਹੱਥ ਨਾਲ, ਤੇ ਬੰਦਾ ਜਕੜਿਆ ਜਾਏ, ਭੱਜ ਸਕਦਾ ਕਿਸੇ ਪਾਸੇ, ਦੌੜ ਸਕਦਾ? ਕਹਿੰਦੇ ਅਜ਼ਰਾਇਲ ਨੇ ਮੇਰੇ ਕੇਸਾਂ ਨੂੰ ਪਕੜਿਆ ਹੋਇਆ ਹੈ, ਮੈਂ ਉਹਦੇ ਤੋਂ ਆਪਣਾ ਆਪਾ ਛਡਾ ਨਹੀਂ ਸਕਦਾ। ਮਮ ਸਰ ਮੂਏ ਅਜ਼ਰਾਇਲ ਗਿਰਫਤਹਿ, ਦਿਲ ਹੇਚ ਨਾ ਦਾਨੀ। ਹੇ ਵਾਹਿਗੁਰੂ ਪਰਮਾਤਮਾ ਤੂੰ ਕਿਰਪਾ ਕਰ, ਮੇਰਾ ਦਿਲ ਜਿਹੜਾ ਹੈ ਇਸ ਗੱਲ ਨੂੰ ਮੰਨ ਜਾਏ, ਪਸੀਚ ਜਾਏ, ਨਹੀਂ ਤਾਂ ਜਗਤ ਸੰਸਾਰ ਵਿੱਚ ਮਨੁੱਖ ਮੌਤ ਨੂੰ ਛੱਡ ਕੇ ਇੰਨਾ ਗਾਫਲ ਹੋਇਆ ਬੈਠਾ ਹੈ, ਇਹ ਸਮਝਦਾ ਸੰਸਾਰ ਹੀ ਸਾਰਾ ਕੁਝ ਹੈ, ਪਰ ਇੱਥੇ ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ। ਜਨ ਦਾ ਅਰਥ ਹੈ ਫਾਰਸੀ ਵਿੱਚ ਜਨ ਨੂੰ, ਇਸਤਰੀ ਨੂੰ ਕਹਿੰਦੇ, ਤੇ ਹਿੰਦੀ ਵਿੱਚ ਕਹਿ ਲਈਏ, ਸੰਸਕ੍ਰਿਤ ਵਿੱਚ ਕਹਿ ਲਈਏ, ਜਨ ਦਾ ਅਰਥ ਹੁੰਦਾ ਸੇਵਕ। ਬਾਣੀ ਵਿੱਚ ਕਈ ਭਾਸ਼ਾਵਾਂ ਦਾ ਸੁਮੇਲ ਹੈ ਬਾਣੀ ਵਿੱਚ, ਇਸ ਕਰਕੇ ਜਦੋਂ ਤਾਂ ਫਾਰਸੀ ਮੂਲ ਦੇ ਸ਼ਬਦ ਆਉਣਗੇ ਉੱਥੇ ਜਨ ਦਾ ਅਰਥ ਹੋ ਜਾਏਗਾ ਇਸਤਰੀ, ਤੇ ਜਦੋਂ ਉਹ ਆਪਣੇ ਪੰਜਾਬੀ ਭਾਸ਼ਾ ਜਾਂ ਹਿੰਦੀ ਜਾਂ ਸੰਸਕ੍ਰਿਤ ਦਾ ਮੂਲ ਹੋਏਗਾ ਉੱਥੇ ਜਨ ਦਾ ਅਰਥ ਹੋ ਜਾਏਗਾ ਸੇਵਕ। ਇਸ ਕਰਕੇ ਕਈ ਇਹ ਵੀ ਕਹਿੰਦੇ ਨੇ ਵੀ ਇੱਥੇ ਇਹ ਜਿਹੜੇ ਸ਼ਬਦ ਹੈ ਇਹ ਬਿੰਦੀ ਸਹਿਤ ਥੱਲੇ, ਕਿਉਂਕਿ ਅਰਬੀ ਫਾਰਸੀ ਦੇ ਜਿਹੜੀ ਭਾਸ਼ਾ ਹੈ ਨਾ ਉਹਦੇ ਵਿੱਚ ਅੱਖਰਾਂ ਦੇ ਥੱਲੇ ਬਿੰਦੀਆਂ ਲੱਗਦੀਆਂ ਨੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਸਮੁੱਚੀ ਬਾਣੀ ਵਿੱਚ ਕਿਤੇ ਵੀ ਅੱਖਰ ਦੇ ਥੱਲੇ ਬਿੰਦੀ ਨਹੀਂ ਲੱਗੀ, ਕਿਉਂਕਿ ਉਸ ਵੇਲੇ ਤੱਕ, ਉਸ ਸਮੇਂ ਤੱਕ ਸ਼ਬਦ ਭਾਵੇਂ ਦੂਜੀਆਂ ਭਾਸ਼ਾਵਾਂ ਦੇ ਜ਼ਰੂਰ ਲਏ ਜਾਂਦੇ ਸਨ, ਪਰ ਜਿਹੜੇ ਪੂਰਬ ਦੇ ਲੋਕ ਜਾਂ ਉਸ ਵਾਤਾਵਰਨ ਵਿੱਚ ਰਹਿਣ ਵਾਲੇ ਸਨ ਉਹਨਾਂ ਦੀ ਜ਼ੁਬਾਨ ਦੇ ਵਿੱਚ ਪੈਰਾਂ ਦੇ ਥੱਲੇ ਬਿੰਦੀ ਲਾਉਣ ਦਾ ਰਿਵਾਜ ਹੀ ਨਹੀਂ ਸੀ, ਲੱਗਦੀ ਨਹੀਂ ਸੀ। ਇਹ ਤੇ ਬਾਅਦ ਵਿੱਚੋਂ ਜਦੋਂ ਆਧੁਨਿਕ ਪੰਜਾਬੀ ਜਾਂ ਆਧੁਨਿਕ ਲੋਕ ਆਏ, ਉਹ ਜਿਹੜੇ ਪੰਜ ਅੱਖਰ ਸਾਡੀ ਪੰਜਾਬੀ ਵਿੱਚ ਅੱਜ ਸਾਨੂੰ ਮਿਲਦੇ ਨਾ, ਵੈਸੇ ਅਸੀਂ 35 ਅੱਖਰ ਕਹਿੰਦੇ ਹਾਂ, ਊੜੇ ਤੋਂ ਲੈ ਕੇ ਡਾਢੇ ਤੱਕ 35 ਅੱਖਰ ਨੇ,
ਪਰ ਪੰਜ ਅੱਖਰ ਬਾਅਦ ਵਿੱਚੋਂ ਭਾਸ਼ਾ ਵਿਭਾਗ ਪਟਿਆਲੇ ਨੇ ਜੋੜੇ ਗਏ ਜਦੋਂ ਵੇਖਿਆ ਵੀ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਵੀ ਸਾਡੇ ਅੰਦਰ ਆ ਗਈਆਂ ਕਿਉਂਕਿ ਭਾਸ਼ਾ ਦਾ ਵਿਕਾਸ ਹੁੰਦਾ ਰਹਿੰਦਾ ਹੈ ਭਾਸ਼ਾ ਵੀ ਅੱਖਰਾਂ ਨੂੰ ਲੈਂਦੀ ਤੇ ਦਿੰਦੀ ਆਦਾਨ ਪ੍ਰਦਾਨ ਕਰਦੀ ਜਿਵੇਂ ਆਪਾਂ ਮਨੁੱਖ ਹੋਰ ਚੀਜ਼ਾਂ ਦਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਦਾ ਭਾਸ਼ਾ ਦਾ ਵੀ ਇਸੇ ਤਰ੍ਹਾਂ ਆਦਾਨ ਪ੍ਰਦਾਨ ਹੁੰਦਾ ਇਸ ਕਰਕੇ ਜਿਹੜੇ ਸੁਹਿਰਦ ਲੋਕ ਨੇ ਉਹ ਕਹਿੰਦੇ ਨੇ ਵੀ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਪੜ੍ਹਨੀ ਚਾਹੀਦੀ ਕਿਉਂਕਿ ਇਹ ਧੁਨੀਆਂ ਕਈ ਵਾਰੀ ਬਣੀਆਂ ਕਈ ਵਾਰੀ ਹੋਰ ਮਿਟ ਜਾਣਗੀਆਂ ਪਰ ਜਿਹੜੀ ਪੁਰਾਤਨਤਾ ਸਾਨੂੰ ਸਤਿਗੁਰਾਂ ਨੇ ਬਖਸ਼ੀ ਹੈ ਅਸੀਂ ਉਹਨੂੰ ਨਹੀਂ ਛੱਡ ਸਕਦੇ ਅੱਜ ਦੇ ਅਜੋਕੀ ਆਧੁਨਿਕਤਾ ਦੇ ਹਨੇਰੇ ਵਿੱਚ ਕਹਿ ਲਈਏ ਜਾਂ ਹਵਾ ਵਿੱਚ ਕਹਿ ਲਈਏ ਤੇ ਜਾਂ ਸੋਚੀਏ ਵੀ ਸਾਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਸੋਚੀਏ ਵੀ ਇਹ ਗਲਤ ਉਚਾਰਨ ਹੋ ਰਿਹਾ ਨਹੀਂ ਇਹ ਗਲਤ ਉਚਾਰਨ ਨਹੀਂ ਇਹ ਦਰੁਸਤ ਉਚਾਰਨ ਹੈ ਅਰਥ ਤੁਸੀਂ ਜਿਵੇਂ ਮਰਜ਼ੀ ਕਰੋ ਪਰ ਬਾਣੀ ਦੇ ਉਚਾਰਨ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਧੁਨੀ ਵਰਤੀ ਨਹੀਂ ਉਹਦੇ ਵਰਤਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਅੱਖਰ ਅਰਥਾਂ ਵਿੱਚ ਅਸੀਂ ਭਾਵੇਂ ਨੂੰ ਜ਼ਰੂਰ ਲੈ ਲਈ ਇਸੇ ਤਰ੍ਹਾਂ ਹੀ ਇਹ ਹੈ ਜਨ ਇਹਨੂੰ ਜਨ ਕਰਕੇ ਪੜ੍ਹਦੇ ਨੇ ਅਜੋਕੇ ਪੜ੍ਹਨ ਵਾਲੇ ਉਹ ਕਹਿੰਦੇ ਨੇ ਜਨ ਦਾ ਅਰਥ ਹੈ ਫਾਰਸੀ ਵਿੱਚ ਇਸਤਰੀ ਤੇ ਜਨ ਪੜਾਂਗੇ ਤਾਂ ਜੀ ਸੇਵਕ ਬਣ ਜਾਏਗਾ ਕਿਵੇਂ ਸੇਵਕ ਬਣ ਜਾਏਗਾ ਪ੍ਰਕਰਨ ਦੇ ਅਨੁਸਾਰ ਅਰਥ ਬੰਨੇ ਨੇ ਉਹ ਅਸੀਂ ਆਪ ਵੇਖਣਾ ਹੈ ਕਿ ਇਸ ਧੁਨੀ ਦਾ ਉਚਾਰਨ ਅਰਥਾਂ ਵਿੱਚ ਕਰਨਾ ਉਚਾਰਨ ਵਿੱਚ ਨਹੀਂ ਕਰਨਾ ਜਨ ਪਿਸਰ ਪਦਰ ਬਿਰਾਦਰਾਂ ਜਨ ਦਾ ਅਰਥ ਇਸਤਰੀ ਪਿਸਰ ਦਾ ਅਰਥ ਪੁੱਤਰ ਪਦਰ ਦਾ ਅਰਥ ਪਿਤਾ ਬਿਰਾਦਰਾਂ ਦਾ ਅਰਥ ਹੁੰਦਾ ਭਰਾ ਬਰਾਦਰ ਕਹਿੰਦੇ ਇਹਨਾਂ ਵਿੱਚੋਂ ਕੋਈ ਸਾਡਾ ਨਹੀਂ ਸਾਡਾ ਨਹੀਂ ਦਾ ਅਰਥ ਹੈ ਜਦੋਂ ਮੌਤ ਆਉਣੀ ਹੈ ਕਸ ਨੇਸ ਕਿਸੇ ਨੇ ਵੀ ਨਹੀਂ ਦਸਤੰਗੀਰ ਸਾਡਾ ਹੱਥ ਨਹੀਂ ਪਕੜਨਾ ਆਖਿਰ ਬੇਅਫਤਮ ਕਸ ਨਾ ਦਾਰਦ ਚੂੰ ਸਵੱਧ ਤਕਬੀਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਆਖਿਰ ਅਖੀਰ ਦੇ ਵਿੱਚ ਜਦੋਂ ਬੰਦਾ ਕਬਰ ਵਿੱਚ ਜਾਂਦਾ ਹੈ ਨਾ ਕਬਰ ਵਿੱਚ ਡਿੱਗਦਾ ਹੈ ਉੱਥੇ ਫਿਰ ਚੂੰ ਸਵੱਧ ਤਕਬੀਰ ਇੱਥੇ ਕਈ ਵਿਦਵਾਨਾਂ ਨੇ ਅਰਥ ਕੀਤੇ ਨੇ ਵੀ ਤਕਬੀਰ ਦਾ ਅਰਥ ਹੈ ਜਦੋਂ ਅਖੀਰ ਵੇਲੇ ਬੰਦੇ ਦੀ ਜਨਾਜ਼ੇ ਦੀ ਨਿਵਾਜ਼ ਪੜ੍ਹੀ ਜਾਂਦੀ ਹੈ ਨਾ ਉਹਨੂੰ ਕਬਰ ਵਿੱਚ ਪਾ ਕੇ ਨਿਵਾਜ਼ ਗੋ ਕਰਦੇ ਨੇ ਲੋਕ ਤੇ ਉਦੋਂ ਉਹਦੇ ਲਈ ਫਰਿਆਦ ਤਾਂ ਭਾਵੇਂ ਕੋਈ ਕਰਦੇ ਪਰ ਕੋਈ ਕਹਿੰਦਾ ਵੀ ਇਹਨੂੰ ਕੱਢ ਦਿਓ ਕਬਰ ਚੋਂ ਮੈਂ ਪੈ ਜਾਂਦਾ ਵਾਂ ਗੁਰੂ ਸਾਹਿਬ ਕਹਿੰਦੇ ਨਾ ਮਾਂ ਬਾਪ ਭੈਣ ਭਰਾ ਕੋਈ ਵੀ ਨਹੀਂ ਜਦੋਂ ਤੂੰ ਕਬਰੇ ਜਾਣਾ ਹੈ ਹੇ ਭਾਈ ਜਦੋਂ ਕਬਰ ਵਿੱਚ ਤੂੰ ਡਿੱਗ ਗਿਆ ਤੇਰੀ ਥਾਂ ਤੇ ਕਿਸੇ ਨੇ ਨਹੀਂ ਡਿੱਗਣਾ ਤੂੰ ਸਵੱਧ ਤਕਬੀਰ ਪਰ ਇਸ ਗੱਲ ਦਾ ਧਿਆਨ ਕਿਹਨੂੰ ਹੈ ਮੌਤ ਦੀ ਗੱਲ ਸਾਰੇ ਕਰਦੇ ਨੇ ਆਹ ਵੇਖੋ ਜੇ ਆਹ ਕੰਮ ਹੈ ਇਹਦਾ ਮਤਲਬ ਹੈ ਸਿਰਫ ਗੱਲਾਂ ਨੇ ਮੌਤ ਤੇ ਯਕੀਨ ਨਹੀਂ ਦਾਤਾ ਜੀ ਕਹਿੰਦੇ ਮੌਤ ਮੌਤ ਸਾਰੇ ਕੂਕਦੇ ਨੇ ਪਰ ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਧੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਇੰਚਨੀ ਅਹਿਵਾਲ ਸਭ ਦਾ ਅਰਥ ਹੁੰਦਾ ਹੈ ਰਾਤ ਸ਼ਬ ਕਿਹਾ ਜਾਂਦਾ ਹੈ ਰੋਜ਼ ਦਾ ਅਰਥ ਹੁੰਦਾ ਹੈ ਦਿਨ ਕਹਿੰਦੇ ਦਿਨ ਰਾਤ ਰਾਤ ਦਿਨ ਸਭ ਰੋਜ਼ ਗਸਤਮ ਦਰ ਹਵਾ ਦਰ ਦਾ ਅਰਥ ਹੈ ਵਿੱਚ ਹਵਾ ਦਾ ਅਰਥ ਹੈ ਇੱਛਾ ਦੇ ਅੰਦਰ ਕਹਿੰਦੇ ਮੇਰੇ ਮਨ ਅੰਦਰ ਸਦਾ ਹੀ ਦਿਨ ਰਾਤ ਜਿਹੜਾ ਹੈ ਬਦੀ ਦੇ ਖਿਆਲ ਚੱਲਦੇ ਰਹਿੰਦੇ ਨੇ ਬੁਰਿਆਈਆਂ ਦੇ ਖਿਆਲ ਚੱਲਦੇ ਰਹਿੰਦੇ ਵੀ ਕਿਹਦਾ ਮਾੜਾ ਕਰਾਂ ਕਿਵੇਂ ਕਰਾਂ ਸਭ ਰੋਜ਼ ਗਸਤਮ ਦਰ ਹਵਾ ਕਰਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦੇ ਕਦੀ ਸੋਚਿਆ ਹੀ ਨਹੀਂ ਵੀ ਮੈਂ ਨੇਕੀ ਵੀ ਕਰਨੀ ਹੈ ਤੇ ਜਿਹੜਾ ਬੰਦਾ ਇਸ ਤਰ੍ਹਾਂ ਚੱਲਦਾ ਹੋਵੇ ਕਿਸੇ ਦਾ ਗਲਾ ਵੱਢਦਾ ਹੋਵੇ ਤੇ ਜ਼ੁਬਾਨ ਤੋਂ ਉਸ ਵਕਤ ਇਹ ਵਿਖਿਆਨ ਕਰਦਾ ਹੋਵੇ ਕਿ ਜੀ ਸਦਾ ਨਹੀਂ ਰਹਿਣਾ ਇੱਥੇ ਸਭ ਨੇ ਚਲੇ ਜਾਣਾ ਦੇਖੋ ਕਿੰਨਾ ਰੱਬ ਨੂੰ ਬੰਦਾ ਭੁਲੇਖਾ ਦਿੰਦਾ ਆਪਣੇ ਆਪ ਨੂੰ ਭੁਲੇਖਾ ਦਿੰਦਾ ਵੀ ਲੋਕਾਂ ਦੇ ਗਲੇ ਵੱਢਦਾ ਹੋਵੇ ਤੇ ਫਿਰ ਕਹਿੰਦਾ ਹੋਵੇ ਜੀ ਮੈਂ ਰਹਿਣਾ ਕਿਸੇ ਨੇ ਇੱਥੇ ਨਹੀਂ ਮੈਂ ਵੀ ਨਹੀਂ ਰਹਿਣਾ ਇਹਦਾ ਮਤਲਬ ਹੈ ਬਦੀਆਂ ਵਿੱਚ ਆਪਣਾ ਜੀਵਨ ਬਰਬਾਦ ਕਰ ਰਿਹਾ ਪਰ ਆਖਦਾ ਵੀ ਦਿਨ ਥੋੜੇ ਰਹਿਣਾ ਇਹਦਾ ਮਤਲਬ ਜ਼ੁਬਾਨ ਤੋਂ ਆਖਦਾ ਅੰਦਰ ਤਹਿਕੀਕ ਨਹੀਂ ਅੰਦਰ ਨਿਸ਼ਚਾ ਨਹੀਂ ਜੇ ਅੰਦਰ ਨਿਸ਼ਚਾ ਹੁੰਦਾ ਫਿਰ ਸਭ ਰੋਜ਼ ਬਦੀ ਖਿਆਲ ਨਾ ਕਰਦਾ ਸਭ ਰੋਜ਼ ਫਿਰ ਤਾਂ ਨੇਕੀਆਂ ਕਰਦਾ ਪ੍ਰਦਾਤਾ ਜੀ ਕਹਿੰਦੇ ਨੇਕੀਆਂ ਨੇੜੇ ਵੀ ਨਹੀਂ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ ਇਹ ਮੇਰਾ ਹਾਲ ਹੈ ਬਦ ਬਖਤ ਹਮ ਚੂ ਬਖੀਲ ਗਾਫਲ ਬੇ ਨਜ਼ਰ ਬੇ ਬਾਕ ਨਜ਼ਰਾਂ ਮਾੜੀਆਂ ਬੋਲ ਮਾੜੇ ਬਖੀਲੀ ਚੁਗਲੀ ਨਿੰਦਿਆ ਨਾਨਕ ਬਗੋਇਤ ਜਨ ਤੁਰਾ ਤੇਰੇ ਚੱਕਰਾ ਪਾ ਖਾਕ ਮੈਂ ਨਾਨਕ ਇਹ ਆਖਦਾ ਹੇ ਪਰਮੇਸ਼ਵਰ ਮੈਨੂੰ ਆਪਣੇ ਚਰਨਾਂ ਦਾ ਆਪਣੇ ਦਾਸਾਂ ਦੇ ਦਾਸਾਂ ਦਾ ਚਰਨ ਧੂੜ ਦੇ ਮੈਨੂੰ ਆਪਣੇ ਦਾਸਾਂ ਦੇ ਸੇਵਕ ਬਣਾ ਲੈ ਤਾਂ ਜੋ ਮੇਰੇ ਅੰਦਰੋਂ ਇਹ ਖਿਆਲਾਤ ਨਿਕਲ ਜਾਣ ਕਿ ਇਹ ਸੰਸਾਰ ਸਦਾ ਰਹਿਣਾ ਮੈਂ ਜੋ ਜ਼ੁਬਾਨ ਤੋਂ ਕਹਿਣਾ ਵੀ ਮਰਨਾ ਹੈ ਇਹ ਸੱਚਮੁੱਚ ਮੇਰੇ ਅੰਦਰ ਨਿਸ਼ਚਾ ਬਣ ਜਾਏ ਵੀ ਸੰਸਾਰ ਵਿੱਚ ਸਦਾ ਨਹੀਂ ਰਹਿਣਾ ਫਿਰ ਮੈਂ ਬੁਰਿਆਈਆਂ ਛੱਡ ਕੇ ਨੇਕੀਆਂ ਵਾਲੇ ਪਾਸੇ ਦੌੜ ਕਰਾਂ ਮੈਂ ਨੇਕੀਆਂ ਵਾਲੇ ਪਾਸੇ ਧਾਵਾਂ ਭੱਜਾਂ ਦੌੜਾਂ ਪਰ ਇਹ ਕੋਈ ਵਿਰਲਾ ਪਛਾਣਦਾ ਗੁਰੂ ਸਾਹਿਬ ਕਹਿੰਦੇ ਮੁੱਖੋਂ ਅਲਾਏ ਹੱਬ ਮਰਨ ਸਾਰੇ ਆਖਦੇ ਜ਼ਰੂਰ ਨੇ ਕਿ ਕਿੰਨੇ ਰਹਿਣਾ
ਪਰ ਵੇਖੋ ਜਿਨ੍ਹਾਂ ਨੂੰ ਪਤਾ ਹੈ, ਗੁਰਬਾਣੀ ਵਿੱਚ ਇੱਕ ਰਿਸ਼ੀ ਦਾ ਜ਼ਿਕਰ ਹੁੰਦਾ, ਮਾਰਕੰਡਾ ਰਿਸ਼ੀ। ਸਭ ਤੋਂ ਜ਼ਿਆਦਾ ਉਹਦੀ ਉਮਰ ਮੰਨੀ ਗਈ ਹੈ, ਪਰ ਉਹਨੂੰ ਨਿੱਕੀ ਉਮਰੇ ਪਤਾ ਲੱਗ ਗਿਆ, ਕਹਿੰਦੇ ਵੀ ਇਹਦੀ ਉਮਰ ਬਹੁਤ ਘੱਟ ਹੈ। ਉਹਦੇ ਮਾਂ ਬਾਪ ਨੇ ਜਿੰਨੇ ਬੱਚੇ ਹੋਣੇ, ਮਾਰਕੰਡੇ ਰਿਸ਼ੀ ਦੇ ਭੈਣ ਭਰਾ ਛੋਟੀ ਉਮਰ ਵਿੱਚ ਮਰ ਜਾਣਾ, ਤੇ ਉਹਦਾ ਨਾਂ ਵੀ ਉਹਦੇ ਬਾਬਤ ਵੀ ਮਾਂ ਬਾਪ ਨੇ ਜਦੋਂ ਵੇਖਿਆ ਵੀ ਇਹਦਾ ਜਨਮ ਹੋਇਆ, ਮੋਹ ਨਹੀਂ ਪਾਇਆ ਕਿਉਂਕਿ ਮਰ ਜਾਣਾ ਇਹਨੇ। ਉਹ ਕਹਿੰਦੇ ਆਪਣੇ ਇਸ਼ਟ ਨੂੰ ਉਹਨੇ ਧਿਆਇਆ, ਇੰਨਾ ਧਿਆਇਆ, ਤੇ ਜਦੋਂ ਦਾ ਇਸ਼ਟ ਪ੍ਰਸੰਨ ਹੋਇਆ, ਉਹਨੇ ਕਿਹਾ ਵੀ ਬੱਚਾ ਤੂੰ ਕਿਉਂ ਮੈਨੂੰ ਇੰਨਾ ਨਿੱਕੀ ਉਮਰੇ? ਕਹਿੰਦੇ ਮੇਰੇ ਮਾਂ ਬਾਪ ਦੀ ਕੋਈ ਸੰਤਾਨ ਨਹੀਂ ਬਚਦੀ, ਮੇਰੇ ਦਿਨ ਵੀ ਥੋੜੇ ਨੇ, ਇਸ ਕਰਕੇ ਮੈਂ ਸੋਚਿਆ ਵੀ ਮੈਂ ਰੱਬ ਨੂੰ ਅਰਾਧਾਂ ਜੱਪਾਂ ਵੀ ਮੈਂ ਮਰਾਂ ਨਾ, ਮੇਰਾ ਮਾਂ ਬਾਪ ਜਿਹੜਾ ਉਹਨੂੰ ਸੰਤਾਨ ਦਾ ਸੁੱਖ ਮਿਲ ਸਕੇ। ਕਹਿੰਦੇ ਉਹਨੂੰ ਇਹ ਵਰ ਮਿਲਿਆ ਵੀ ਤੂੰ ਹਜ਼ਾਰਾਂ ਸਾਲ ਤੱਕ ਜਿਉਂਦਾ ਰਹੇਗਾ, ਇਹ ਸਾਖੀ ਹੈ, ਇਤਿਹਾਸ ਹੈ, ਹਜ਼ਾਰਾਂ ਸਾਲ ਤੱਕ ਜਿਉਂਦਾ ਰਹੇਗਾ। ਪਰ ਉਹਨੇ ਜਦੋਂ ਇਹ ਕਿਹਾ ਅਖੀਰ ਉਹਨੂੰ, ਕਿਉਂਕਿ ਪਰਮੇਸ਼ਵਰ ਦੀ ਸਮਝ ਆ ਕੇ ਉਹਨੇ ਕਿਹਾ ਹਜ਼ਾਰ ਸਾਲ ਜਿਉਣਾ ਪਰ ਮਰਨਾ ਫਿਰ ਵੀ ਹੈ ਨਾ, ਮੌਤ ਤਾਂ ਹੈ, ਇਸ ਕਰਕੇ ਕਹਿੰਦੇ ਮੈਂ ਸੰਸਾਰ ਵਿੱਚ ਪਸਾਰਾ ਨਹੀਂ ਕਰਨਾ। ਤੇ ਬਾਣੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਉਹ ਜ਼ਿਕਰ ਕੀਤਾ ਹੈ ਕਿ ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੰਡ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ, ਕਾਹਿਰੇ ਨਰ ਗਰਭ ਕਰਤ ਹੋ, ਬਿਨਸ ਜਾਏਗੀ ਝੂਠੀ ਦੇਹੀ। ਕਹਿੰਦੇ ਮਾਰ ਕੰਡੇ ਤੋਂ ਵੱਡਾ ਮੇਰੀ ਕੈਰੂ ਕਰਤੇ ਦਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚਲੈ ਥਾ, ਦੇਹੀ ਗਿਰਜਨ ਖਾਈ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ। ਕਹਿੰਦੇ ਬੰਦਾ ਕਹਿੰਦਾ ਮਰਨਾ ਹੈ, ਪਰ ਨੀਆਂ ਇੰਨੀਆਂ ਡੂੰਘੀਆਂ ਪਟਦਾ ਵੀ ਹਜ਼ਾਰਾਂ ਸਾਲ ਤੱਕ ਰਹਿਣਾ ਹੋਵੇ ਜਿਵੇਂ ਇੱਥੇ। ਕਹਿੰਦੇ ਮਾਰਕੰਡੇ ਰਿਸ਼ੀ ਦੇ ਜੀਵਨ ਤੋਂ ਸੇਧ ਲੈ ਭਾਈ, ਭਾਵੇਂ ਹਜ਼ਾਰ ਸਾਲ ਰਹਿਣਾ, 7 ਸਾਲ ਜਿਉਣ ਤੋਂ ਬਾਅਦ ਵੀ ਮਰਨਾ ਹੀ ਪਏਗਾ, ਨਾਸ਼ ਹੋਣਾ ਹੈ ਮਨੁੱਖ ਦੇ ਸਰੀਰ ਦਾ, ਪਰ ਉਹਦੇ ਤੋਂ ਪਹਿਲਾਂ ਮਨੁੱਖ ਜੀਵਤ ਹੋ ਜਾਏਗਾ, ਫਿਰ ਉਹਨੂੰ ਪਤਾ ਲੱਗ ਜਾਏਗਾ ਮੈਂ ਨਾ ਮਰੂੰ, ਮਰਬੋ ਸੰਸਾਰਾ, ਅਬ ਮੋਹ ਮਿਲਿਓ ਹੈ ਜੀਵਾਵਨ ਹਾਰਾ। ਕਿ ਜਿਉਂਦੇ ਜੀ ਜਿਹਨੇ ਰੱਬ ਨੂੰ ਪਾ ਲਿਆ ਉਹ ਮੌਤ ਤੋਂ ਮੁਕਤ ਹੋ ਜਾਂਦਾ ਹੈ। ਪਰ ਦਾਤਾ ਜੀ ਕਹਿੰਦੇ ਨਾਨਕ ਤਿੰਨਾ ਖਾਕ ਜਿੰਨਾ ਯਕੀਨਾ ਹਿੱਕ ਸਿਉ। ਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਹੇ ਨਾਨਕ ਆਖ ਉਹਨਾਂ ਦੇ ਮੈਂ ਚਰਨਾਂ ਦੀ ਧੂੜ ਬਣ ਜਾ, ਨਾਨਕ ਬਗੋਏ ਤੇ ਜਨ ਤੁਰਾ ਤੇਰੇ ਚੱਕਰ ਆਪਾ ਖਾਕ। ਹੇ ਵਾਹਿਗੁਰੂ ਜਿਹੜੇ ਤੇਰੇ ਦਰ ਦੇ ਚੱਕਰ ਨੇ ਨਾ, ਜਿਨ੍ਹਾਂ ਨੂੰ ਤੇਰੇ ਤੇ ਯਕੀਨ ਹੈ, ਯਕੀਨਾਂ ਦਾ ਅਰਥ ਹੈ ਵਿਸ਼ਵਾਸ, ਹਿੱਕ ਦਾ ਅਰਥ ਹੈ ਇੱਕ ਦੇ ਉੱਤੇ, ਸਿਉ ਦਾ ਅਰਥ ਹੈ ਨਾਲ, ਜਿਨ੍ਹਾਂ ਦਾ ਇੱਕ ਦੇ ਉੱਤੇ ਵਿਸ਼ਵਾਸ ਹੈ, ਹੇ ਪਰਮਾਤਮਾ ਵਾਹਿਗੁਰੂ ਜੀ ਮੇਰੀ ਅਰਦਾਸ ਹੈ ਮੇਰੀ ਉਹਨਾਂ ਦੇ ਨਾਲ ਬਣ ਆ ਜਾਏ, ਮੈਨੂੰ ਉਹਨਾਂ ਦੇ ਚਰਨਾਂ ਦੀ ਧੂੜ ਬਣਾ ਦੇ, ਮੈਂ ਉਹਨਾਂ ਦੀ ਖਾਕ ਬਣ ਜਾ, ਮੈਂ ਖਾਕ ਸਾਰ ਹੋ ਜਾਵਾਂ ਜੋ ਤੇਰੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਤੇਰੇ ਤੇ ਵਿਸ਼ਵਾਸ ਹੈ, ਜਿਹੜੇ ਤੇਰੇ ਸੇਵਕ ਬਣ ਗਏ ਨੇ। ਮਹੱਲਾ ਪੰਜਵਾਂ, ਅਗਲੇ ਸਲੋਕ ਵਿੱਚ ਗੁਰਦੇਵ ਜੀ ਕਿਰਪਾ ਕਰਦੇ ਨੇ, ਜਾਣ ਵਸੰਦੋ ਮੰਜ ਪਛਾਣੂ ਕੋ ਹੇਕੜੋ। ਇੱਥੇ ਪਰਮੇਸ਼ਵਰ ਦੀ ਗੱਲ ਕੀਤੀ, ਕਹਿੰਦੇ ਜਿਵੇਂ ਮੌਤ ਬਾਰੇ ਸਾਰੇ ਗੱਲਾਂ ਕਰਦੇ ਨੇ ਪਰ ਮਰਦਾ ਕੌਣ ਹੈ? ਇੱਥੇ ਗੁਰਦੇਵ ਜੀ ਕਹਿੰਦੇ ਜਾਣ ਵਸੰਦੋ ਮੰਜ, ਸਾਰੇ ਜਾਣਦੇ ਨੇ ਵੀ ਰੱਬ ਸਭ ਵਿੱਚ ਵੱਸਦਾ, ਮੰਜ ਦਾ ਅਰਥ ਹੈ ਵਿੱਚ, ਵਸੰਦੋ ਦਾ ਅਰਥ ਹੈ ਵੱਸਦਾ। ਕਹਿੰਦੇ ਸਾਰਿਆਂ ਦੇ ਵਿੱਚ ਹੀ ਰੱਬ ਵੱਸਦਾ, ਘੱਟ ਘੱਟ ਮੈਂ ਹਰਜੂ ਵਸੈ ਅਸੀਂ ਪੜ੍ਹਦੇ ਹਾਂ, ਪਰ ਪਛਾਣੂ ਕੋ ਹੇਕੜੋ, ਕੋਈ ਵਿਰਲਾ ਹੈ, ਇੱਕ ਹੈ ਜਿਹੜਾ ਪਛਾਣਦਾ ਇਸ ਗੱਲ ਨੂੰ ਵੀ ਉਹਦੇ ਵਿੱਚ ਵੀ ਰੱਬ ਹੈ, ਉਹਦੇ ਵਿੱਚ ਵੀ ਰੱਬ ਹੈ। ਜਿਹੜਾ ਪਛਾਣਦਾ ਉਹ ਭਿੰਨਤਾ ਨਹੀਂ ਕਰਦਾ, ਉਹ ਨਫ਼ਰਤ ਨਹੀਂ ਕਰਦਾ, ਵਾਰ ਵੈਰ ਵਿਰੋਧ ਨਹੀਂ ਕਰਦਾ, ਉਹ ਝਗੜਾ ਨਹੀਂ ਕਰਦਾ, ਉਹਨੂੰ ਪਤਾ ਹੈ ਕਿ ਇਹਦੇ ਵਿੱਚ ਵੀ ਪਰਮਾਤਮਾ ਹੈ, ਫਲਾਣੇ ਵਿੱਚ ਵੀ ਪਰਮਾਤਮਾ ਹੈ। ਉਹ ਧਰਮਾਂ ਤੋਂ, ਕੌਮਾਂ ਤੋਂ, ਜਾਤਾਂ ਤੋਂ, ਧਰਤੀਆਂ ਤੋਂ ਉੱਪਰ ਉੱਠ ਜਾਂਦਾ ਹੈ, ਉਹ ਤਾਂ ਉਸ ਮੰਡਲ ਦਾ ਵਾਸੀ ਹੋ ਜਾਂਦਾ ਜਿੱਥੇ ਉਹ ਸਾਰਿਆਂ ਨੂੰ ਆਪਣਾ ਮੰਨਦਾ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਥ। ਉਹ ਤਾਂ ਉਸ ਸ਼ਹਿਰ ਦਾ ਵਾਸੀ ਹੋ ਜਾਂਦਾ ਜਿੱਥੇ ਕੋਈ ਕਿਸੇ ਨਾਲ ਫਿਰਕਾ ਨਹੀਂ ਕਰਦਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਾਬਾ ਰਵਿਦਾਸ ਜੀ ਨੇ ਕਿਹਾ ਬੇਗਮਪੁਰਾ ਸਹਿਰ ਕੋ ਨਾਉ, ਜਿੱਥੇ ਸਾਰੇ ਹੀ ਹਮ ਸਹਿਰੀ ਨੇ ਤੇ ਸਾਡੇ ਭਰਾ ਨੇ। ਸੋ ਗੁਰੂ ਸਾਹਿਬ ਕਹਿੰਦੇ ਉਹ ਪਛਾਣੋ ਕੋ ਹੇਕੜੋ, ਕੋਈ ਵਿਰਲਾ ਪਛਾਣਦਾ ਹੈ ਵੀ ਰੱਬ ਹਰ ਇੱਕ ਦੇ ਵਿੱਚ ਵੱਸਦਾ, ਸਭ ਵਿੱਚ ਉਹਦੀ ਜੋਤ ਹੈ। ਤੈ ਤਨ ਪੜਦਾ ਨਾ ਹੈ, ਨਾਨਕ ਜੈ ਗੁਰ ਭੇਟਿਆ। ਪਰ ਪੰਚਮ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ ਇਹ ਸੋਝੀ ਇਹ ਸਮਝ ਉਹਨਾਂ ਨੂੰ ਮਿਲਦੀ ਹੈ, ਉਹਨਾਂ ਦਾ ਹੀ ਅਗਿਆਨਤਾ ਦਾ ਪੜਦਾ ਮਿਟ ਜਾਂਦਾ ਹੈ ਜਿਨ ਗੁਰ ਭੇਟਿਆ, ਜਿਨ੍ਹਾਂ ਨੂੰ ਗੁਰੂ ਮਿਲਿਆ ਹੈ, ਗੁਰੂ ਭੇਟਿਆ ਹੈ। ਗੁਰੂ ਦਾ ਮਿਲਣਾ ਹੀ ਜਿਹੜਾ ਹੈ ਉਹ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਨਾ,
ਵੀ ਦੁੱਖ ਸੁੱਖ ਵਿੱਚ ਉਪਰਾਮ ਰਹਿਣਾ, ਹਰਖ ਸੁੱਖ ਵਿੱਚ ਉਪਰਾਮ ਰਹਿਣਾ, ਜੰਮਣ ਮਰਨ ਨੂੰ ਇੱਕ ਸਮਾਨ ਸਮਝਣਾ, ਰੱਬ ਨੂੰ ਸਭ ਵਿੱਚ ਸਮਝਣਾ, ਇਹ ਗੱਲਾਂ ਤੇ ਅਸੀਂ ਕਿਤਾਬਾਂ ਵਿੱਚੋਂ ਪੜ੍ਹ ਲੈਂਦੇ ਹਾਂ। ਚੰਗੀਆਂ ਗੱਲਾਂ ਪੜ੍ਹ ਕੇ ਬੰਦਾ ਚੰਗਾ ਨਹੀਂ ਬਣਦਾ, ਚੰਗਾ ਬਣਨ ਦੇ ਲਈ ਚੰਗੇ ਮੁਰਸ਼ਦ ਦੀ ਜਦੋਂ ਸ਼ਰਨ ਮਿਲ ਜਾਂਦੀ ਹੈ, ਉਹਦੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਫਿਰ ਉਹਦੇ ਅੰਦਰ ਅਗਿਆਨਤਾ ਦਾ ਪਸਾਰਾ ਖਤਮ ਹੋ ਜਾਂਦਾ ਹੈ। ਗੁਰੂ ਭੇਟਿਆਂ ਇਹ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ, ਫਿਰ ਮੌਤ ਨੂੰ ਚੇਤੇ ਨਹੀਂ ਕਰਨਾ ਪੈਂਦਾ, ਰੱਬ ਨੂੰ ਚੇਤੇ ਨਹੀਂ ਕਰਨਾ ਪੈਂਦਾ, ਉਹ ਸਾਡੇ ਸਵਾਸਾਂ ਦਾ ਆਧਾਰ ਬਣ ਜਾਂਦਾ, ਧੜਕਣ ਦਾ ਆਧਾਰ ਬਣ ਜਾਂਦਾ। ਪੰਚਮ ਪਾਤਸ਼ਾਹ ਜੀ ਨੇ ਨਾ ਪਾਵਨ ਦੋ ਸ਼ਲੋਕਾਂ ਵਿੱਚ ਹੀ ਕਿਰਪਾ ਕੀਤੀ ਕਿ ਹੇ ਭਾਈ, ਜਾਣਾ ਸਭ ਨੇ ਹੈ, ਪਰ ਜਿਨ੍ਹਾਂ ਨੂੰ ਮੌਤ ਚੇਤੇ ਹੈ ਉਹ ਪਰਪੰਚਾਂ ਵਿੱਚ ਨਹੀਂ ਪੈਂਦੇ, ਉਹ ਸਦਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਹਰ ਥਾਂ ਤੇ ਰੱਬ ਨੂੰ ਦੇਖ ਕੇ ਉਸ ਪਰਮਾਤਮਾ ਦੀ ਇਬਾਦਤ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਆਨੰਦਮਈ ਸੁਖਮਈ ਬਸ਼ਰ ਕਰਦੇ ਹਨ। ਗੁਰੂ ਕਿਰਪਾ ਕਰੇ, ਰਹਿੰਦੇ ਇੱਕ ਸਲੋਕ ਤੇ ਪੌੜੀ ਦੀ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਪਿਆਰ ਸਹਿਤ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਾਣਾਂ ਨੂੰ ਰੱਖਣ ਵਾਲੇ, ਦੁੱਧ ਤੇ ਪੁੱਤਰ ਬਖਸ਼ਣ ਵਾਲੇ ਮਹਾਨ ਗੁਰੂ ਦੀ ਗੋਦ ਆਪ ਜੀ ਮਾਣ ਰਹੇ ਹੋ। ਇੱਥੇ ਹੀ ਬਸ ਨਹੀਂ, ਰੋਗ ਸੋਗ ਦੇ ਮਿਟਈਆ ਕਿਹੜੀਆਂ ਖੁਸ਼ੀਆਂ ਨੇ, ਕਿਹੜੀਆਂ ਦਾਤਾਂ ਨੇ ਜਿਹੜੇ ਤੇਰੇ ਦਰਬਾਰ ਵਿੱਚ ਨਹੀਂ, ਤੇਰੇ ਘਰ ਵਿੱਚ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸਦਾ ਹੀ ਨਮਸਕਾਰ ਹੈ। ਸਰਬ ਕਲਾ ਸਮਰੱਥ ਬਾਦਸ਼ਾਹੀ ਤੇਰੇ ਵਰਗੀ ਕੋਈ ਕਰ ਨਹੀਂ ਸਕਿਆ, ਤੇ ਫਕੀਰੀ ਵੀ ਤੇਰੇ ਵਰਗੀ ਕੋਈ ਨਹੀਂ ਕਰ ਸਕਿਆ, ਤਿਆਗੀ ਵੀ ਤੇਰੇ ਵਰਗਾ ਨਹੀਂ, ਤੇ ਬਾਦਸ਼ਾਹ ਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਰਗਾ ਨਹੀਂ। ਕਹਿੰਦੇ ਨੇ ਗੁਰਸਿੱਖ ਦੇ ਅੰਦਰ ਤਿਆਗ ਹੋਣਾ ਵੀ ਜ਼ਰੂਰੀ। ਪਕੜ ਧੀਆਂ ਪੁੱਤਰਾਂ ਮਹਿਲ ਮਾੜੀਆਂ ਮਾਇਆ ਧਨ ਪਦਾਰਥਾਂ ਦੀ ਬੜਾ ਪਰੇਸ਼ਾਨ ਕਰਦੀ, ਕਦੇ ਵੀ ਵੇਖ ਲੈਣਾ। ਜੀਣਾ ਬੰਦਾ ਭੁੱਲ ਜਾਂਦਾ ਹੈ, ਆਉਣ ਵਾਲੇ ਕੱਲ ਦੀਆਂ ਬਾਤਾਂ ਆਪਣੇ ਆਪ ਨਾਲ, ਬੀਤੇ ਹੋਏ ਕੱਲ ਦੀਆਂ ਬਾਤਾਂ ਤੇ ਜ਼ਿੰਦਗੀ ਪ੍ਰੈਜੈਂਟ ਹੱਥੋਂ ਨਿਕਲਦੀ ਜਾਂਦੀ ਹੈ। ਸਤਿਗੁਰੂ ਕਹਿ ਰਹੇ ਨੇ ਤੂੰ ਇਹਨਾਂ ਚਿੰਤਾਵਾਂ ਵਿੱਚ ਫਿਕਰਾਂ ਵਿੱਚ ਜੀਣਾ ਹੀ ਭੁੱਲ ਗਿਆ, ਜ਼ਿੰਦਗੀ ਹੀ ਹੱਥੋਂ ਨਿਕਲ ਗਈ। ਭਾਗਾਂ ਵਾਲੇ ਹੁੰਦੇ ਨੇ ਉਹ ਰੱਬ ਦੇ ਪਿਆਰੇ ਕਿਣਕਾ ਮਾਤਰ ਵੀ ਜਿਨ੍ਹਾਂ ਨੂੰ ਜੀਣਾ ਆ ਜਾਏ ਉਹ ਪ੍ਰੈਜੈਂਟ ਵਿੱਚ ਜਿਉਂਦੇ ਨੇ। ਸਮਾਏ ਤੇ ਹੈ ਨਾ, ਭਾਵੇਂ ਰੋ ਪਿੱਟ ਕੇ ਗੁਜ਼ਾਰ ਲਈਏ, ਸਮਾਂ ਰੁਕਿਆ ਨਹੀਂ। ਇਹ ਸਮਾਂ ਪ੍ਰਧਾਨ ਹੈ, ਇੰਝ ਕਹਿ ਲਈਏ ਸਮਾਂ ਹੀ ਵੱਡੇ ਵੱਡੇ ਜ਼ਖਮ ਪੈਦਾ ਕਰਦਾ ਹੈ ਤੇ ਸਮਾਂ ਹੀ ਵੱਡੇ ਵੱਡੇ ਜ਼ਖਮਾਂ ਨੂੰ ਭਰ ਵੀ ਦਿੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿ ਰਹੇ ਨੇ ਸਬਰ, ਸੰਤੋਖ, ਪ੍ਰੇਮ, ਨਿਮਰਤਾ, ਸਹਿਨਸ਼ੀਲਤਾ ਜੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਨਾ ਕਰੋ, ਤੇਰੀ ਮਰਜ਼ੀ, ਪਰ ਕੋਸ਼ਿਸ਼ ਕਰੋ ਕਿਸੇ ਦੇ ਤੇਰੇ ਹੱਥੋਂ ਮਾੜਾ ਵੀ ਨਾ ਹੋਵੇ, ਮਾੜੇ ਬੋਲ ਵੀ ਨਾ ਨਿਕਲਣ। ਪਰਕਾ ਬੁਰਾ ਨਾ ਰੱਖੋ ਚੀਤ, ਅਸੀਂ ਤੇ ਕਰੀ ਜਾਂਦੇ ਹਾਂ, ਮਹਾਰਾਜ ਕਹਿ ਰਹੇ ਤੇ ਧਿਆਨ ਵਿੱਚ ਵੀ ਨਾ ਆਵੇ, ਚਿੱਤ ਅੰਦਰ ਵੀ ਨਾ ਆਵੇ, ਇਹ ਵੀ ਕਰਮ ਬਣ ਜਾਂਦਾ। ਨਿੱਕੀਆਂ ਨਿੱਕੀਆਂ ਗੱਲਾਂ ਸਤਿਗੁਰੂ ਕਹਿ ਰਹੇ ਨੇ ਤੇਰੇ ਤੇ ਧਿਆਨ ਵਿੱਚ ਵੀ ਨਾ ਆਵੇ ਤੇ ਤੂੰ ਕਹਿ ਦਿੰਦਾ ਏ, ਕਰ ਵੀ ਦਿੰਦਾ ਏ, ਕਦਮ ਚਲੇ ਵੀ ਜਾਂਦੇ ਨੇ। ਸੱਚੇ ਪਾਤਸ਼ਾਹ ਮਿਹਰ ਕਰੋ, ਤੁਹਾਡੀ ਬਾਣੀ ਨੂੰ ਗਾ ਸਕੀਏ ਪਰ ਪਾਣੀ ਵਰਗਾ ਜੀਵਨ ਬਣਾ ਸਕੀਏ। ਭੁੱਲ ਚੁੱਕ ਦੀ ਖਿਮਾ ਸਭ ਦੀ ਹਾਜ਼ਰੀ ਪ੍ਰਵਾਨ ਜੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬ

ਗਏ ਮਸ਼ਕਤ ਕਹਾਰ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਰਾਏ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ ਅਰਜੁਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਹੜਾ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਸਥ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਚਿੱਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਹਾ ਦੇਖ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਰਹੇ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰ ਕਰਦੇ ਸੇਵ ਬੀਬੀ ਆਕਾਂਸ਼ਿਕਾ ਸਿਨਹਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $150 ਮਾਇਆ ਭੇਟਾ ਕਰਦੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵ ਬੱਚੀ ਅਨੀਸ਼ਾ ਛੁਟਕਾਰਾ ਅਤੇ ਖੁਸ਼ੀ ਛੁਟਕਾਰਾ ਦੀ ਮਹਾਰਾਜੀ ਦੇਹ ਰੋਗਤਾ ਤੇ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੀਆਂ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਬੀਬੀ ਸੁਮਨ ਜੀ ਵੱਲੋਂ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਨੂੰ ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ ਰਾਹ ਪਿੰਡ ਵਿੱਚ ਅੰਗ ਸੰਗੋ ਕੇ ਸਹਾਇਤਾ ਕਰਨ ਦਰ ਕਰਦੇ ਸੇਵਕ ਬੇਟਾ ਅਦਵੈ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਬੱਚੇ ਦੇ ਸਿਰ ਤੇ ਮੇਹਰ ਪ੍ਰਾਪਤ ਰੱਖਣਾ ਲੰਬੀ ਆਜੂ ਬਖਸ਼ਿਸ਼ ਕਰਨੀ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਰਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧਿਆ ਗਏ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ, ਘਰ ਬਾਰਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਹਾਓ। ਵਡੈ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਨ ਤਿਸ ਜਨ ਨਾ ਬਿਆਪੈ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪ ਹੋ ਹਰ ਰੰਗੇ। ਪਰ ਧਨ ਦੋਖ ਕਿਛ ਪਾਪ ਨ ਫਿੜੇ, ਜਮ ਜੰਦਾਰ ਨਿਆਵੈ ਨੇੜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾਂ, ਗੁਰੂ ਕਾ ਸ਼ਬਦ ਰਖਵਾਰੇ, ਚੌਥੀ ਚੌਗ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਗਾ ਕਿਰਪਾਲਾ, ਤੂੰ ਮੇਰੇ ਸੁਖਦਾਤਾ। ਬੰਧਨ ਕਾਟ ਤੇਰੇ ਮੰਦਿਰ ਮਿਲੇ, ਪੂਰ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੂਰਜ ਤੇਜਾ ਸੀ ਆਨੰਦ ਕਰੇ ਸ੍ਰੀ ਦਾਸਾ। ਜਾ ਤੋ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹਨ ਲੱਗੇ ਪਾਰ ਬ੍ਰਹਮ ਸੁਣਾਈ, ਚੌਧਤ ਹਮਾਰੇ ਨਾਮ ਕਾਰ ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨਵੰਤ ਬਣਾਈ, ਰਾਮ ਨਾਮ ਔ ਖਦ ਦਿਆਈ, ਕਲ ਬਲਾਈ ਰਾਖ ਲੀਏ ਤੰਦਕਣ ਹਾਰ, ਸਭ ਯਾਦ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ ਨਾ ਹੋ, ਨਾ ਤੂੰ ਕਣਕ ਨ ਜਾਇਓ ਤੂਤ, ਮਾਨੋ ਹੈ ਚਿਤੋ ਚਿਤ ਨਿਧਮ ਕਰੋਟ ਨੀਤ, ਹਰ ਕੀਰਤਨ ਕਾਹਰੋ ਹਰ ਜੋ ਨਾਨਕ ਮੀਤ। ਸੋਹਿਲਾ ਰਾਗ ਗੋੜੀ ਦੀਪੀ ਮਹੱਲਾ ਪਹਿਲਾ, ਇੱਕੋ ਵਿਕਾਰ ਸਤਿਗੁਰ ਪ੍ਰਸਾਦ, ਜੈ ਕਰਤਾ ਕੀ ਕਰਤਾ ਹੋਈ ਵਿਚਾਰੋ, ਤਿਤ ਕਰ ਗਾਹੋ ਸੋਹਿਲਾ ਸਿਮਰੋ ਸਿਰਜਨ ਹਾਰੋ, ਤੁਮ ਗਾਹੋ ਮਿਰ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੁਮਾਲੀਅਨ ਦੇਖੇ ਕਾ ਦੇਵਨਹਾਰ, ਤੇਰਾ ਦਨ ਕੀਮਤ ਨਾ ਪਵੈ ਤਿਸ ਦਾਤੇ ਤੁਮ ਸੁਮਾਰ। ਸੰਸਾਹ ਲਿਖਿਆ ਮਿਲ ਕਿਰਪਾ ਹੋ ਤੇਲ, ਦਿਵਸ ਦਿਨ ਆਸ ਨਿਕਲਿਆ ਜੋ ਹੋਵੇ ਸਾਰੇ ਸੁਮੇਲ, ਘਰ ਕਰੇ ਹੋ ਪਹੁੰਚਿਆ ਸਦਰੇ ਮਿਲ ਪਵਨ, ਸਜਣ ਹਾਰਾ ਸਿਮਰਿਆ ਨਾਮ ਸੇ ਦਹਿ ਅਵਨ ਰਾਗ ਆਸਾ ਮਹੱਲਾ ਪਹਿਲਾ। ਛੈ ਘਰ ਛੈ ਗੁਰ ਛੈ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਹੇ ਰਹਾਉ, ਵਿਸੇ ਕਸਿਆ ਘੜੀਆਂ ਪਹਿਰਾ, ਕਿੱਤੀ ਵਾਰੀ ਮਹੁ ਹੋਆ ਸੂਰਜੀ ਤੁਰ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਖ ਨਾਸਰੀ ਮਹੱਲਾ ਪਹਿਲਾ। ਗਗਨ ਮਹਿ ਥਾਲ ਰਵ ਚੰਦ ਦੀਪਕ, ਬਨੇ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋਕ ਪਵਨ ਚਵਰੋ ਕਰੇ ਸਗਲ ਬਨ ਰਾਏ, ਕੁਲੰਤ ਜੋਤੀ ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ ਅਨਹਤਾ, ਸ਼ਬਦ ਵਜਨ ਤੇਰੀ ਰਹਾਉ। ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕੋ, ਸਹਿ ਸਮੂਰਤ ਨਨਾ ਏਕ ਤੋਹੀ, ਸਹਿ ਸੁਪਦ ਬਿਮਲ ਨਨ ਏਕ ਪਰ ਗੰਧ ਬਿਨ, ਸਹਿ ਸਭ ਗੰਧ ਕੇ ਚਰਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਮੈ ਚਾਨਣ ਹੋਏ, ਵਿਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵ ਹੈ ਸੋ ਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਕ ਮਨੋ, ਆਨ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇਹ ਨਾਨ ਸਾਰੰ ਕੋ ਹੋਏ ਜਾ, ਤਿਤਰਨਾਇ ਵਾਸਾ ਰਾ ਗੋੜੀ ਪੂਰਵ ਮਹੱਲਾ ਚੌਥਾ। ਕਾਮ ਕਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਵ ਲਿਖ ਲਿਖੇ ਗੁਰ ਪਾਇਆ, ਮਨ ਹਰ ਲੈਬ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਰ ਪੁਨ ਵੱਡਾ ਹੈ ਰਹਾਉ, ਸਾਧਕ ਹਰਸ ਸਾਧ ਨ ਜਾਣਿਆ, ਤਿਨੰਤਰ ਹੋ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਿਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਾਵ ਕੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੁਖ ਖੰਡ ਗ੍ਰਹਿ ਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਗ ਰਾਗ ਤੋਂ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਖਾੜ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਦ ਕਹੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾ ਸੁਵਾਰੇ ਰਹਾਓ, ਇਹੋ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਈ ਪਿਆਵੈ ਇਹੋ ਰਸ, ਅਗਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ,
ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੁਕ।

0: ਮੁਖ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਗਏ ਅਰਦਾਸ ਹਮਾਰੀ ਕਹੋ ਨਾਨਕ ਸਭ ਤੇਰੀ ਵਡਿਆਈ। ਬੋਲੋ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਾਹਿਬ ਆਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਹਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜੇ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੌਣੀ ਦਾਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ। ਬੋਲੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਗੁਰੂ ਗ੍ਰਿਮ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਮੁਬਾਰਕ ਦਰ ਤੇ ਅਰਦਾਸ ਬੇਨਤੀ ਆਪ ਜੀ ਦੇ ਭਾਣੇ ਅੰਦਰ ਚਾਰ ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਆਪ ਜੀਆਂ ਨੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨੇ। ਰਾਤ ਦੇ ਦੀਵਾਨਾਂ ਦੀ ਸੰਪੂਰਨਤਾ ਆਪ ਜੀ ਦੀ ਸੇਵਾ ਸੰਭਾਲ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰੋ ਜੀ। ਭੁੱਲ ਚੁੱਕ ਦੀ ਖਿਮਾ ਸੇਵਾਦਾਰ ਹਾਜ਼ਰ ਨੇ ਨਿਜ ਸਥਾਨ ਸੱਚਖੰਡ ਪਲੰਗ ਤੇ ਵਿਰਾਜਮਾਨ ਹੋਵੋ। ਗੁਰੂ ਗਰੀਬ ਨਿਵਾਜ ਰਾਤ ਸੁਖਮਈ ਆਨੰਦਮਈ ਬਤੀਤ ਕਰਾਇਓ ਜੀ। ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

खोजह कोट असंख बहुत अनंत के, जिस बुझाए आप नेड़ा तिस हे।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਕੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਨੇ ਗੁਰਮੰਤਰ ਦੇ ਜਾਪ ਬਖਸ਼ਿਸ਼ ਕੀਤੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਸਭਨਾਂ ਨੂੰ ਸਿੱਖੀ ਸਿੱਧਕ ਭਰੋਸਾ, ਨਾਮ ਦੀਆਂ ਦਾਤਾਂ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ। ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਰੱਖਣ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਇਹ ਹੁਕਮਨਾਮੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 761 ਔਰ 762 ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰ ਦੇਣ ਔਰ ਇਹ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵੈ ਨਮੈ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵਾਓ, ਕਲ ਕਲੇਸ ਤਨ ਮਾਹੀ ਮਿਟਾਵਾਓ। ਸਿਮਰਾਓ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਧਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੂਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ।
प्रभ को सिमरै तिन आत्म जीता, प्रभ को सिमरै तिन निर्मल रीता, प्रभ को सिमरै तिन आनंद कनेरे, प्रभ को सिमरै बसाय हर नेरे, संत कृपा ते अंदिन जाग, नानक सिमरन पूरे भाग। प्रभ कै सिमरन कारज पूरे, प्रभ कै सिमरन कबहु न चूरे, प्रभ कै सिमरन हर गुण बानी, प्रभ कै सिमरन सहज सम्मानी, प्रभ कै सिमरन निचल आसन, प्रभ कै सिमरन कमल विगासन, प्रभ कै सिमरन आन हद झुन कार, सुख प्रभ सिमरन का अंत न पार। सिमरै से जन जिन कौ प्रभ माया, नानक तिन जन सरनी पाया, हर सिमरन कर भगत प्रगटाए, हर सिमरन लग बेद उपाए, हर सिमरन पय सिद्ध जति दाते, हर सिमरन नीच चहु कुंट जाते, हर सिमरन तारी सब तरना, सिमर सिमर हर कारण करना, हर सिमरन कियो सगल अकारा, हर सिमरन मैं आप निरंकारा, कर कृपा जिसे आप बुझाया, नानक गुरमुख हर सिमरन तिन पाया। सलोक दीन दर्द दुख भंजना, घट घट नाथ अनाथ, शरण तुम्हारी आयो, नानक के प्रभ साथ। अष्टपदी जह मात पिता सोत मीत न पाई, मन ऊहा नाम तेरा संग सहाई, जय महापयान दूत जम दलै, तह केवल नाम संग तेरा चलै, जह मुश्किल हो वै अत भारी, हर को नाम खिन माहे उधारी, अनक पुनः चरण करत नहीं तरै, हर को नाम कूट पाप पर हरै, गुरमुख नाम जपो मन मेरे, नानक पावो सुख कनेरे, सगल श्रेष्ठ को राजा दुखिया, हर का नाम जपत होए सुखिया, लाख करोरी बंद न परै, हर का नाम जपत निस तरै, अनेक माया रंग तिख ना बुझावै, हर का नाम जपत आघावै, जिह मार्ग इहो जात अकेला, तह हर नाम संग होत सुहेला, ऐसा नाम मन सदा त्याई है, नानक गुरमुख परम गत पाईऐ, छूटत नहीं कोट लख बाही, नाम जपत तय पार पराही, अनक बिघन जय आय संघारै, हर का नाम तत्काल उधारै, अनेक जोन जन मैं मर जाम, नाम जपत पावै बिसराम, हौ मेला मल कब हुना तोवै, हर का नाम कूट पाप खोवै, ऐसा नाम जपहु मन रंग, नानक पाइय साधक है संग, जिह मार्ग के गने जाहे न कोसा, हर का नाम ऊहा संग तोसा, जिह पैंडा है महा अंध गुबारा, हर का नाम संग उजियारा, जहा पंथ तेरा को न सियानू, हर का नाम तह नाल पशानू, जय महापयान तप तबह काम, तय हर के नाम की तुम ऊपर शाम, जहा त्रिखा मान तुज अकरखै, तह नानक हर हर अमृत बरखै, भगत जना की बरतन नाम, संत जना कै मन विश्राम, हर का नाम दास की ओट, हर कै नाम उदरे जन कोट, हर जासो करत संत दिन रात, हर हर औखद साधक मात, हर जन कै हर नाम निधान, पार ब्रह्म जन की नोदान, मन तन रंग रते रंग एकै, नानक जन कै बिरत बबेकै, हर का नाम जन कौ मुकत जुगत, हर कै नाम जन कौ त्रिपत भुगत, हर का नाम जन का रूप रंग, हर नाम जपत कब परै न भंग, हर का नाम जन की वडयाई, हर कै नाम जन सो बापाई, हर का नाम जन कौ भोग जोग, हर नाम जपत कछ नाहे बेयोग, जन राता हर नाम की सेवा, नानक पूजै हर हर देवा, हर हर जन कै मालक जीना, हर तन जन कौ आप प्रभ दीना, हर हर जन कै ओट सताणी, हर प्रताप जन अवर न जानी, ओत पोत जन हर रस राते, सुन समाद नाम रस माते, आठ पहर जन हर हर जपै, हर का भगत प्रगट नहीं छपै, हर की भगत मुकत बौ करे, नानक जन संग केते तरे, पार जात एह हर को नाम, काम तेन हर हर गुण गाम, सब ते उत्तम हर की कथा, नाम सुनत दर्द दुख लथा, संत नाम की महिमा संत रिद वसै, संत प्रताप दुरत सब नसै, संत का संग वडभागी पाई है, संत की सेवा नाम त्याई है, नाम तुल कश अवर न होए, नानक गुरमुख नाम पावै जन कोए। सलोक बहु शास्त्र बहु सिमृति, पेखे सर्ब टंडोल, पूजस नाही हर हरे, नानक नाम अमोल। अष्टपदी जाप ताप ज्ञान सब ध्यान, खट शास्त्र सिमरत वख्यान, जोग अभ्यास कर्म धर्म किरिया, सगल त्याग बान मध्य फिरिया,
अनेक प्रकार किए बहु जतना पूर्ण दान हो मैं बहु रत्ना शरीर कटाए हो मैं कर राती वरत नेम करे बहु पाती नहीं तुल राम नाम विचार नानक गुरुमुख नाम जपिए एक बार नौ खंड प्रथमी फिर चेर जीव महा उदास तपीसर थी वै अग्न माहे होमत प्राण कनक असवर है वर भूम दान निवली कर्म करे बहु आसन जैन मार्ग संयम अत साधन नेमख निमुख कर शरीर कटावे तौ पी होमै मैल न जावे हर के नाम समसर कश नाहे नानक गुरुमुख नाम जपत गत पाहे मन कामना तीरथ दे

तुम ते होए सो आज्ञाकारी, तुमरी गत मित तुम ही जानी, नानक दा सदा कुरबानी सलूक, देनहार प्रभ छोड़ कै लागै आन सुआए, नानक कहू न सीजई बिन नावै पत जाए। अष्टपदी दस बस्तुले पाछै पावै, एक बस्त कारण बिखोट गवावै, एक भी न दे दस भी हर ले, तौ मूड़ा कहो कहा करे, जिस ठाकुर सेव नाही चारा, ताको कीजै सद नमस्कारा, जाकै मन लागा प्रभ मीठा, सर्व सुख ताहू मन बूठा, जिस जन अपना हुक्म मनाया, सर्व थोक नानक तिन पाया, अगंत साहो अपनी दे रास, खात पीत बरतै आनंद उलास, अपनी अमान काश बहुर साहुले, अज्ञानी मन रोस करे, अपनी प्रतीत आप ही खोवै, बहुरस का विश्वास न होवै, जिसकी बस्त तिस आगै राखै, प्रभ की आज्ञा मन माथै, उसते चौगन करै निहाल, नानक साहिब सदा दयाल, अनेक भांत माया के हेत, सर पर होवत जन अनेत, बिरख की छाया स्यों रंग लावै, ओ बिनसै ओ मन पछतावै, जो दिसै सो चलन हार, लपट रहे हो तह अंध अंधार, बटाऊ स्यों जो लावै नेह, ताको हाथ न आवै केह, मन हर के नाम की प्रीत सुखदाई, कर कृपा नानक आप लय लाई, मिथ्या तान तान कुटंब सबाया, मिथ्या होमै ममता माया, मिथ्या राज जोबन तन माल, मिथ्या काम क्रोध बिकराल, मिथ्या रथ हस्ती असब वस्त्रा, मिथ्या रंग संग माया पेक हस्ता, मिथ्या ध्रुव मोह अभिमान, मिथ्या आपस ऊपर करत गुमान, अस थिर भगत साध की सरन, नानक जप जप जीवै हर के चरण, मिथ्या श्रवण पर निंदा सुनै, मिथ्या हस्त पर दर्भ को हिरै, मिथ्या नेत्र पेकत पर त्रै रूपाद, मिथ्या रसना भोजन अनुस्वाद, मिथ्या चरण पर विकार को तावै, मिथ्या मन पर लोभ लुभावै, मिथ्या तान नहीं पर उपकारा, मिथ्या बासलेत बिकारा, बिन बूझे मिथ्या सब पए, सफल देह नानक हर हर नाम लय, बिरथी साकत की आरजा, साच बिना कह होवत सूचा, बिरथा नाम बिना तन अंध, मुख आवत ताके दुर्गंध, बिन सिमरन दिन रैन बिरथा बेहाय, मेघ बिना ज्यों खेती जाए, गोबिंद भजन बिन बिरथे सब काम, ज्यों कृपन के नरारथ दाम, धन धन तेजन जिह खट बस्यो हर नाउ, नानक ताके बल बल जाओ, रहत आवर काश आवर कमावत, मन नहीं प्रीत मुख हूँ गंड लावत, जानन हार प्रभु प्रवीण, बाहर पेख न काहू पीन, अवर उपदेश है आप न करै, आवत जावत जनमै मरै, जिसका अंतर बसै निरंकार, तिसकी सीख तरै संसार, जो तुम भाने तिन प्रभ जाता, नानक उन जन चरण पराता, करो बेनती पार ब्रह्म सब जानै, अपना किया आप ही मानै, आप हे आप करत न बेरा, किसै दूर जनावत किसै बुझावत नेरा, उपाव स्यान सगल ते रहत, सब काछ जाने आत्म की रहत, जिस पावै तिस लय लड़ लाए, थान थनंतर रहया सुमाए, सो सेवक जिस कृपा करी, नेमक नेमक जप नानक हरी सलोक, काम क्रोधार लोभ मोह बिन सजाए, अहमेव नानक प्रभ शरणागति, कर प्रसाद गुरुदेव। अष्टपदी जिह प्रसाद छति अमृत खाहे, तिस ठाकुर को रख मन माहे, जिह प्रसाद सुगंधत तन लावै, तिस को सिमरत परम गत पावै, जिह प्रसाद बस है सुख मंदर, तिसे त्याय सदा मन अंदर, जिह प्रसाद ग्रह संग सुख बसना, आठ पहर सिमरहु तिस रसना, जिह प्रसाद रंग रस भोग, नानक सदा त्याई है त्यावन जोग, जिह प्रसाद पाठ पटंबर हंडावै, तिसे त्याग कत अवर लुभावै, जे प्रसाद सुख सेज सोई जय, मन आठ पहर ताका जस गावी जय, जे प्रसाद तुझ सब को मन है, मुख ताको जस रसन बखान है, जे प्रसाद तेरो रहता धर्म, मन सदा त्याय केवल पार ब्रह्म, प्रभ जी जपत दरगह मान पावे, नानक पाथ सेती घर जावै, जिह प्रसाद आरोग कंचन देही, लिव लावो तिस राम स्नेही, जिह प्रसाद तेरा उला रहत, मन सुख पावै हर हर जस कहत, जिह प्रसाद तेरे सगल शिदर ढाके, मन सरणी पार ठाकुर प्रभ ताकै,
ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੇ ਪ੍ਰਸਾਦ ਅਭੁਖਨ ਪਹਿਰੀ ਜੈ ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਾਧ ਤਿਸੈ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਇਹਾਂ ਊਹਾਂ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਉ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਾ ਹੈ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾਦ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ ਗੁਰਪ੍ਰਸਾਦ ਨਾਨਕ ਮਨ ਜਾਗਹੁ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੂ ਲਾਇਆ ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੂ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁੱਲੈ ਸਾਧ ਕੈ ਸੰਗ ਆਵੈ ਬਸ ਪੰਜਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨ ਕਤਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਉ ਨਹੀਂ ਬੈਰ ਸਾਧ ਕੈ ਸੰਗ ਨ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋਂ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹਾਇ ਸਾਧ ਕੈ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛੁ ਘਾਲ ਦਰਸ਼ਨ ਭੇਟਤ ਹੋ ਤਿਨਿਹਾਲ ਸਾਧ ਕੈ ਸੰਗ ਕਲੂਖਤ ਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨ ਮੰਤੇ ਬਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੈ ਸੰਗ ਲਗੈ ਪ੍ਰਭ ਮੀਠਾ
साधु कह संग घट घट डीठा, साध संग पय आज्ञाकारी, साध संगत पई हमारी, साध कह संग मिटे सब रोग, नानक साध भेटे संजोग, साध की महिमा बेद न जाने, जेता सुने तेता बख्यान है, साध की उपमा तेहो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूच ते मूची, साध की शोभा साध बन आई, नानक साध प्रभ भेद न पाई। श्लोक मन साचा मुख साचा सोए, अवर न पेख एक बिन कोय, नानक ए लक्षण ब्रह्म ज्ञानी होए। अष्टपदी ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोख, जैसे सूर सर्ब कौ सोख, ब्रह्म ज्ञानी कै दृष्ट समान, जैसे राज रंक कौ लागै तुल पवान, ब्रह्म ज्ञानी कै धीरज एक, ज्यों वसुधा को खोदै को चंदन लेप, ब्रह्म ज्ञानी का इह गुनाउ, नानक ज्यों पावक का सह स्वभाव, ब्रह्म ज्ञानी निर्मल ते निर्मला, जैसे मैल न लागै जला, ब्रह्म ज्ञानी कै मन होए प्रगास, जैसे तरबू पर आकाश, ब्रह्म ज्ञानी कै मित्र सत्र समान, ब्रह्म ज्ञानी कै नाही अभिमान, ब्रह्म ज्ञानी ऊंच ते ऊंचा, मन अपने है सब ते नीचा, ब्रह्म ज्ञानी से जन पहे, नानक जिन प्रभ आप करे, ब्रह्म ज्ञानी सगल किरीना, आत्म रस ब्रह्म ज्ञानी चीना, ब्रह्म ज्ञानी की सब ऊपर माया, ब्रह्म ज्ञानी ते कछ बुरा न पाया, ब्रह्म ज्ञानी सदा समदर्शी, ब्रह्म ज्ञानी की दृष्ट अमृत बरसी, ब्रह्म ज्ञानी बंधन ते मुक्ता, ब्रह्म ज्ञानी की निर्मल जुगता, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक ऊपर आस, ब्रह्म ज्ञानी का नहीं विनाश, ब्रह्म ज्ञानी कै गरीबी समाहा, ब्रह्म ज्ञानी पर उपकार उमाहा, ब्रह्म ज्ञानी कै नाही धंधा, ब्रह्म ज्ञानी ले ताफत बंधा, ब्रह्म ज्ञानी कै होय सो भला, ब्रह्म ज्ञानी सो फल फला, ब्रह्म ज्ञानी संग सगल उधार, नानक ब्रह्म ज्ञानी जपै सगल संसार, ब्रह्म ज्ञानी कै कै रंग, ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम प्रवार, ब्रह्म ज्ञानी सदा सद जागत, ब्रह्म ज्ञानी अहंग बुद्ध त्यागत, ब्रह्म ज्ञानी कै मन परमानंद, ब्रह्म ज्ञानी कै घर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कै होय अचिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ पागी पाई है, ब्रह्म ज्ञानी कौ बल बल जाई है, ब्रह्म ज्ञानी कौ खोजै महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कै सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथया न जाय अध्याख्यर, ब्रह्म ज्ञानी सर्व का ठाकुर, ब्रह्म ज्ञानी की मित कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्ट का करता, ब्रह्म ज्ञानी साध जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी श्लोक, उर तारे जो अंतर नाम, सर्व मैं पेख है भगवान, निमक निमक ठाकुर नमस्कार, नानक ओ अपरस सगल ने सतारे। अष्टपदी मिथ्या नाही रसना पारस, मन में प्रीत निरंजन दरस, पर त्रय रूप न पेख है नेत्र, साध की टहल संत संग हेत, कारण न सुने काहू की निंदा, सब ते जाने आपस को मंदा, गुर प्रसाद बिख्या पर हरे, मन की भाषणा मन ते टरे, इंद्री जित पंच दोख ते रहत, नानक कूड मध्ये को ऐसा अपरस, वैष्णो सो जिस ऊपर सो प्रसन्न, बिस्न की माया ते होए पिन, कर्म करत होवे निह कर्म, दिस वैष्णो का निर्मल धर्म, काहू फल की इच्छा नहीं बाचै, केवल भगत कीर्तन संग रचै, मान तान अंतर सिमरन गोपाल, सब ऊपर होवत कृपाल, आप दृढ़ अवरा नाम जपावे, नानक ओ वैष्णो परम गत पावे, भगवती भगवंत भगत का रंग, सगल त्यागे दुष्ट का संग, मान ते बिन सह सगला परम, कर पूजै सगल पार ब्रह्म, साध संग पापा मल खोवै, तिस भगवती की मत उत्तम होवै,
ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ। ਸੋ ਪੰਡਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜਿਉਂ ਨ ਆਵੈ, ਵੇਦ ਪੁਰਾਨ ਸਿਮਰਤ ਬੂਝੈ ਮੂਲ, ਸੋ ਖੰਮੈ ਜਾਣੈ ਅਸਥੂਲ, ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰੈ, ਪਾਸ਼ ਪ੍ਰੇਤ ਮੁਗਦ ਪਾਤਰ ਕੋ ਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕੇ ਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗੈ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਝੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ, ਪਸਰਿਓ ਆਪ ਹੋਏ ਅਨਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਪਹੇ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਦ ਅਨੇਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭ੍ਰਮੈ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀ ਸਰਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵਉ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਹਰ ਸੂਰ ਨਖਿਅਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਸ਼ਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਉਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰ ਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖਿਆ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁ ਜੋਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀ ਧਨਵੰਤੋ, ਕਈ ਕੋਟ ਮਾਇਆ ਮੈਂ ਚਿੰਤੋ, ਜਹ ਜਹ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ, ਪ੍ਰਭ ਅਭਿਨਾਸ਼, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀ ਨੋ ਵਿਸਥਾਰ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ,
तिन होवत आत्म प्रगास। कई कोट तत के बेते सदा निहार है, एको नेत्रे कई कोट नाम रस पीवै, अमर पै सद सद ही जीवै, कई कोट नाम गुण गावै, आत्म रस सुख सहज समावै, अपने जन को सासा समारे, नानक होए परमेश्वर के प्यारी सलोक, करण कारण प्रभ एक है दूसर नाही कोय, नानक तिस बलहारण है जल थल महियल सोए, अष्टपदी करण करावन करण है जोग, ज्यो तिस भावै सोई होग, खिन मैं थाप थप नहारा, अंत नहीं किछ पारा वारा, हुक्मे धार अधार रहावै, हुक्मे उपजै हुक्म समावै, हुक्मे ऊच नीच व्यवहार, हुक्मे अनक रंग प्रकार, कर कर देखै अपनी वडियाई, नानक सा मैं रहा समाई, प्रभ भावै मनुख गत पावै, प्रभ भावै तां पाथर तरावै, प्रभ भावै बिन सास्ते राखै, प्रभ भावै तां हर गुण पाखै, प्रभ भावै तां पतत उधारै, आप करै आपन बिचारै, दोहां सिरियां का आप स्वामी, खेलै बिगसै अंतर जामी, जो भावै सो कार करावै, नानक दृष्टि अवर न आवै, कहो मानुख ते क्या होया वै, जो तिस भावै सोई करावै, इसके हाथ होए तां सब किछ ले, जो तिस भावै सोई करे, अन जानत बिख्या मैं रचै, जे जानत आपन आप बचै, भरमे भूला दह दिस धावै, निमख माहे चार कूंट फिरे आवै, कर कृपा जिस अपनी भगत दे, नानक ते जन नाम मिले, खिन मैं नीच कीट कौ राज, पार ब्रह्म गरीब नवाज, जाका दृष्ट कछु न आवै, तिस तत्काल दह दिस प्रगटावै, जा कौ अपनी करे बखसीस, ताका लेखा न गने जगदीस, जियो पिंड सब तिसकी रास, घट घट पूरन ब्रह्म प्रगास, अपनी बणत आप बनाई, नानक जीवै देख बड़ाई, इसका बल नाही इस हाथ, करण करावन सर्व को नाथ, आज्ञाकारी बपुरा जियो, ज्यो तिस भावै सोई फुन थियो, कबहू ऊच नीच मैं बसै, कबहू सोग हरख रंग हसै, कबहू निंद चिंद व्यवहार, कबहू ऊब आकाश पयाल, कबहू बेता ब्रह्म विचार, नानक आप मिला बनहार, कबहू निरत करे बहु भांत, कबहू सोए रहे दिन रात, कबहू महाक्रोध बिकराल, कबहू सर्ब की हो तरवाल, कबहू होए बहे बड़ राजा, कबहू बेखारी नीच का साजा, कबहू आप कीरत में आवै, कबहू भला भला कहावै, ज्यों प्रभ रखै तिव ही रहै, गुरु प्रसाद नानक सच कहै, कबहू होए पंडित करे बखियान, कबहू मौन धारी लावै ध्यान, कबहू तट तीरथ इसनान, कबहू सिद्ध साधक मुख ज्ञान, कबहू कीट हस्त पतंग होए जिया, अनेक जोन भरमै परमिया, नाना रूप ज्यों स्वांगी दिखावै, ज्यों प्रभ भावै तिवै नचावै, ज्यो तिस भावै सोई होए, नानक दूजा अवर न कोए, कबहू साध संगत एहो पावै, उस अस्थान ते बाहुर न आवै, अंतर होए ज्ञान प्रगास, उस अस्थान का नहीं विनाश, मान तन नाम रते एक रंग, सदा वसै पार ब्रह्म कै संग, ज्यों जल मैं जल आए खटान, त्यों ज्योति संग ज्योत समान, मिट गए गवन पाए विश्राम, नानक प्रभ कै साध कुरबान, सलोक सुखी बसै मसकीनिया, आपने वार तले बड़े बड़े अहंकारिया, नानक गर्भ गले अष्टपदी, जिसका अंतर राज अभिमान, सो नरक पापी होवत स्वान, जो जाने मैं जो बनवंत, सो होवत बिष्टा का जंत, आपस को कर्म वंत कहावै, जन्म मरै बहुजोन प्रमावै, धन भूमिका जो करै गुमान, सो मूर्ख अंधा अज्ञान, कर कृपा जिसका हृदय गरीबी बसावै, नानक इहां मुकत आगै सुख पावै, धनवंता होए कर गर्भावै, तृण समान कश संग न जावै, बहु लस कर मानुख ऊपर करे आस, पल भीतर ताका होए विनाश, सब ते आप जाने बलवंत, खिन में होए जाए परसमंत, किसे न बदै आप अहंकारी, धर्म राय तिस करे खुआरी, गुर प्रसाद जाका मिटे अभिमान, सो जन नानक दरगै प्रवान, कोट कर्म करे हों तारे, श्रम पाव वाए सगले बिर थारे, अनेक तपस्या करे अहंकार, नरक सुर्ग फिर अवतार, अनेक जतन कर आत्म निंद्र वै, हर दरगह को कैसे गवै, आपस को जो भला कहावै, तिसे भलाई निकट न आवै, सर्ब किरेन जाका मन होए, कहो नानक ताकि निर्मल सोए, जब लग जाने मुझते कश होए, तब इस को सुख नाही कोए, जब ए जाने मैं किश करता, तब लग गर्भ जोन मैं फिरता, जब तारे को बैरी मीत, तब लग नहीं चल नाही चीत,
जब लग मोह मगन संग माए तब लग धर्म राय दे सजाए प्रभ कृपा ते बंधन टूटे गुर प्रसाद नानक हों छूटे सहस खटे लख को उठ तहवै त्रिपत न आवै माया पाछै पावै अनेक भोग भिख्या की करै नह त्रिपत आवै खप खप मरै बिना संतोख नहीं को राजै सुपन मनोरथ बिरथे सब काजै नाम रंग सर्व सुख होए बट भागी किसे प्राप्त होए करण करावन आपे आप सदा सदा नानक हर जाप करण करावन करने हार इसके हाथ कहा विचार जैसी दृष्ट करे तैसा होए आपे आप आप प्रभ सोए जो केश कीनो सो अपने रंग सब ते दूर सबहु के संग बुझै देखा है करै बवेक आपे एक आपे ही अनेक मरे न बिनसै आवे न जाए नानक साध ही रहे आ समाए आप उपदेसै समझे आप आपे रचिया सब के साथ आप कीनो अपन विस्थार सब कश उसका उकरने हार उस ते भिन कहो किश होए थान थनांतर एक है सोए आपुने चले तो आप करने हार कौतुक करे रंग अपार मन मह आप मन अपने माहे नानक कीमत कह न जाए सत सत सत प्रभ स्वामी गुर प्रसाद किने वख्यानी सच सच सच सब कीना कोट मधे किने बिरलै चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी सरवण बखयानी पवित्र पवित्र पवित्र पुनीत नाम जपै नानक मन प्रीत सलोक संत सरन जो जन पर है सो जन उदरन हार संत की निंदा नानका बहुर बहुर अवतार अष्टपदी संत कै दुखन आर जाकट है संत कै दुखन जामते नहीं छुटै संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन शोभा ते हीन संत के हते कौ रखे न कोए संत कै दुखन थान भ्रष्ट होए संत कृपाल कृपा जे करै नानक संत संग निंदक भी तरै संत के दुखन ते मुख भवै संतन के दुखन काग ज्यों लवै संतन के दुखन सर्प ज्योन पाए संत कै दुखन तिरगद ज्योन किरमाए संतन कै दुखन तृष्णा मै जलै संत कै दुखन सब को शलै संत कै दुखन तेज सब जाए संत कै दुखन नीच नीचाए संत दुखी का थाओ को नाहे नानक संत भावै ताओए पिहि गत पाए संत का निंदक महा आतताई संत का निंदक खिन टेकन न पाई संत का निंदक महा हत्यारा संत का निंदक परमेश्वर मारा संत का निंदक राज तेहीन संत का निंदक दुखिया अर दीन संत के निंदक को सर्व रोग संत के निंदक को सदा बिजोग संत की निंदा दुख मैं दुख नानक संत भावै ता उसका पी होए मोख संत का दुखी सदा अपवित संत का दुखी किसे का नहीं मित संत के दुखी को डान लागै संत के दुखी को सब त्यागै संत का दुखी महा अहंकारी संत का दुखी सदा बिकारी संत का दुखी जन्मै मरै संत की दुख ना सुख ते टरै संत के दुखी को नाही ठाओ नानक संत भावै ता लय मिलाए संत का दुखी अद बीच ते टूटै संत का दुखी कितै काज ना पहुँचै संत के दुखी कौ ध्यान प्रमाइयै संत का दुखी उजड़ पाइयै संत का दुखी अंतर ते थो था ज्यों सास बिना मृत की लो था संत के दुखी की जड़ किश नाहे आपन बीज आपे ही खाहे संत के दुखी को अवरना रखन हार नानक संत भावै ता लय उबार संत का दुखी इउं बिल लाए ज्यों जल बिहून मछली तड़ फड़ाए संत का दुखी भूखा नहीं राजै ज्यों पावक ईधन नहीं तरपै संत का दुखी छुटै अकेला ज्यों बुआड़ के तेल खेत माहे दुहेला संत का दुखी धर्म ते रहत संत का दुखी सद मिथ्या कहत किरत निंदक का तुर ही पया नानक ज्योतिष पावै सोई थिया संत का दुखी बिगड़ रूप होए जाए संत के दुखी को दरगाह मिले सजाए संत का दुखी सदा सहकाइय संत का दुखी ना मरै ना जीवाइय संत के दुखी की पूजै ना आसा संत का दुखी उठ चलै निराशा संत कै दुख न त्रष्टै कोए जैसा पावै तैसा कोई होए पया किरत न मिटै कोए नानक जाने सच्चा सोए सब घट तिस कियो करने हार सदा सदा तिस को नमस्कार प्रभ की उस्तत करो दिन रात तिसे त्यावहु सास गिरास सब कछ वरतै तिसका किया जैसा करे तैसा को थिया
अपना खेल आप करन है हार, दूसरा कौन कहे विचार, जिसनो कृपा करे तिसो अपन नाम दे, बड़पागी नानक जन से सलोक, तजो सियानप सुरजनो सिमरो हर हर राय, एक आस हर मन रखो नानक दुख परम पौ जाए। अष्टपदी मानुख की टेक बिरथी सब जान, देवन को एक है भगवान, जिसके दिए रहे अघाए, बहुर ना तृष्णा लग आए, मारे रख है को आप, मानुख कह किशना ही हाथ, तिसका हुक्म बूझ सुख होए, तिसका नाम रख कंठ परोए, सिमर सिमर सिमर प्रभ सोए, नानक बिघन न लागे कोए, कुस्तत मन में कर निरंकार, कर मन मेरे सत व्यवहार, निर्मल रसना अमृत पियो, सदा सुहेला कर लह जियो, नैनो पेख ठाकुर का रंग, साध संग बिन सह सब संग, चरण चलो मार्ग गोबिंद, मिटे पाप जपिए हर बिंद, कर हर कर्म सरवण हर कथा, हर दरगह नानक उजल मथा, बटभागी ते जन जग माहे, सदा सदा हर के गुण गाहे, राम नाम जो करे विचार, से तनवंत गने संसार, मान तन मुख बोले हर मुखी, सदा सदा जन होते सुखी, एको एक एक पछाने, एत ओत कियो सो जी जाने, नाम संग जिसका मन मानिया, नानक तिन है निरंजन जानिया, गुरु प्रसाद आपन आप सुजै, तिसकी जानो तृष्णा बुझै, साध संग हर हर जासु कहत, सर्व रोग त्यो हर जन रहत, आन दिन कीर्तन केवल बख्यान, ग्रस्त में सोई निर्वाण, एक ऊपर जिस जन की आसा, तिसकी कटिया जम की फासा, पार ब्रह्म की जिस मन भूख, नानक तिसे न लागे दुख, जिस कौ हर प्रभ मन चित आवै, सो संत सुहेला नहीं डुलावै, जिस प्रभ अपना कृपा करै, सो सेवक कहो किस ते डरै, जैसा सतैसा दृष्टाया, अपने कार्य में आप समाया, सोदत सोदत सोदत सीजिया, गुरु प्रसाद तत सब बूजिया, जब देखो तब सब किश मूल, नानक सो सुखम सोई असूल, नह किश जन्मै नह किश मरै, आपन चले तो आप ही करै, आवन जावन दृष्ट आन दृष्ट, आज्ञाकारी तारी सब श्रेष्ठ, आपे आप सगल में आप, अनक जुगत राच थाप थाप, अविनाशी नाही किश खंड, धारण धार हो ब्रह्मांड, अलख अपेव पुरख परताप, आप जपाए दा नानक जाप, जिन प्रभ जाता सो सुभावंत, सगल संसार उदरहे तिन मंत, प्रभ के सेवक सगल उदारण, प्रभ के सेवक दुख बिसारण, आपे मेल लय कृपाल, गुरु का शब्द जप पय निहाल, उनकी सेवा सोई लागै, जिसनु कृपा करे बड़ भागै, नाम जपत पावै विश्राम, नानक तिन पुरख कौ उत्तम करमान, जो किश करै सु प्रभ कै रंग, सदा सदा बसै हर संग, सह सुभाए होवै सु होए, करणे हर पछाणै सोए, प्रभ का किया जन मीठ लगाना, जैसा सा तैसा दृष्टाना, जिस ते उपजे ते समाए समाए, ओए सुख निदान उन्हु बन आए, आपस को आप दीनो मान, नानक प्रभ जन एको जान। श्लोक सर्ब कला भरपूर प्रभ, बिरथा जन नहार, जाकै सिमरन उदरीय, नानक तिस बलहार। अष्टपदी टूटी गांडन हार गोपाल, सर्व जिया आपे प्रतपाल, सगल की चिंता जिस मन माहे, तिस ते बिरथा कोई नाहे, रे मन मेरे सदा हर जाप, अविनाशी प्रभ आपे आप, आपन किया कशु न होए, जे सो प्राणी लोचै कोए, तिस बिन नाही तेरे किश काम, गत नानक जप एक हर नाम, रूपवंत होए नाही मोह है, प्रभ की जोत सगल घाट सो है, तनवंता होए क्या को गर्भ, जै सब किश तिसका दिया दरबै, अत सूरा जे को कहावे, प्रभ की कला बिना कहतावे, जे को होए बहे दातार, तिस देन हार जाने गावार, जिस गुर प्रसाद टूटे हो रोग, नानक सो जान सदा अरोग, ज्यों मंदर को थामे थमन, त्यों गुर का शब्द मनै अस थमन, ज्यों पाखाण नाव चाड़ तरै, प्राणे गुर चरण लगत ने सुतरै, ज्यों अंधकार दीपक प्रकाश, गुर दर्शन देख मन होए बिगास, ज्यों महाउद्यान में मार्ग पावै, त्यों साधु संग मेल ज्योत प्रगटावै, तिन संतन की बाशो तूर, नानक की हर लोचा पूर, मन मूरख काहे बिल लाइए, पुरब लेखे का लिखिया पाइये, दुख सुख प्रभ देवन हार, अवर त्याग तू तिसै चितार, ज्यो का शुकर है सोई सुख मान, भूला काहे फिरिया जान, कौन बस्त आई तेरे संग, लपट रहे ओ रस लोभी पतंग, राम नाम जप हिरदे माहे, नानक पात से ती घर जाहे, जिस वखर को लैन तू आया, राम नाम संतन कहर पाया,
ਤਾਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਬਸੰਤੈ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਦ ਬਲਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰ ਪ੍ਰਸਾਦ ਕਉ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧੂ ਪ੍ਰਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤਕ ਕਉ ਜੀ ਵਾਲਨਹਾਰ, ਭੁਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾਤੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਸ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਨੀਐ ਤੇ ਹੁਲੋਏ, ਜਾ ਕੈ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚੀ ਦ੍ਰਿਸ਼ਟ ਸੱਚਾ ਆਕਾਰ, ਸੱਚ ਵਰਤੈ ਸੱਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕਿਸ਼, ਤ੍ਰੇਹੋ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ, ਅਸ਼ਟਪਦੀ ਅਭਿਨਾਸੀ ਪ੍ਰਭ ਮਨ ਮੈਂ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬੀ ਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕੈ ਮਾਨ ਇਹੋ ਅਨਰਾਓ, ਮਨ ਸਾ ਪੂਰਨ ਸਰਣਾ ਜੋਗ, ਜੋ ਕਰਪਾਇਆ ਸੋਈ ਹੋਗ, ਹਰਨ ਪਰਨ ਜਾਂ ਕਾਨੇ ਤਰਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ, ਸੁਣੀਏ ਘਰ ਤਾਕੈ ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮੈਂ ਤਪੀ ਸੁਰਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਭੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਤਿਹ ਗੁਣ ਮੈਂ ਜਾਕੋ ਪਰਮਾਏ, ਜਨਮ ਮਰੈ ਫਿਰਾਵੈ ਜਾਏ, ਕੂਚ ਨੀਚ ਤਿਸਕੀ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀ ਨੋ ਬਿਸਥਾਰ, ਪ੍ਰਭ ਅਭਿਨਾਸੀ ਇਕ ਅੰਕਾਰ, ਨਾਨਾ ਚਾਲੇ ਤਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਵੇਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਏ, ਨਾਮ ਜਪਤ ਤਾਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੇ ਕੀਆ, ਨਾਨਕ ਜੋ ਤਿਸ ਭਾਵੈ ਸੋਏ ਸੋ ਵਰਤੀਆ, ਬਿਸਮਨ ਬਿਸਮ ਪਹਿ ਬਿਸਮਾਦ, ਜਿਨ ਬੂਜਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਏ ਦਾਤੇ ਦੁਖ ਘਟਨ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ
ਆਦ ਸੱਚ ਜੁਗ ਆਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਹੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾ ਸਾ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕਉ ਤੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿੱਕੀ ਘੇਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕੱਢਤ ਆਪ ਤਾ ਕਉ ਰਾਖਤ ਦੇਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥ ਹੇ ਜਾਤ ਮਾਰੇ ਨਾ ਰਾਖੈ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵੇਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੁਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ ਆਠ ਪਹਿਰ ਪ੍ਰਭ ਬਸੈ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਣ ਦੇ ਜਿਨ ਜਾਨ ਆਪਣਾ ਪ੍ਰਭੂ ਪਛਾਤਾ ਸੋ ਜਾਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰਸ ਸਭ ਪਾਪ ਮਿਟਾਵੈ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀ ਕਛ ਪਰਮ ਸਹਿ ਸਿਆਣਪ ਲਇਆ ਨਾ ਜਾਈਐ ਨਾਨਕ ਐਸਾ ਗੁਰ ਬਡ ਭਾਗੀ ਪਾਈਐ
सफल दर्शन पेखत पुनीत परसत चरण गात निर्मल रीत पेटत संग राम गुण रवे पार ब्रह्म की दरगा गवे सुन कर बचन करन आघाने मन संतोख आत्म पतियाने पूरा गुर अखयो जाका मंत्र अमृत दृष्ट पेख हुए संत गुण बेअंत कीमत नहीं पाए नानक जिस पावे तिसलय मिलाए जिह बा एक उस्तत अनेक सत पुरख पूरन बबेक काहू बोल न पहुचत प्राणी अगम अगोचर प्रभ निर्बानी निराहार निर्वैर सुखदाई ताकि कीमत किने न पाई अनेक भगत बंधन नित करै चरण कमल हृदय सिमरै सत बलहारी सात गुर अपने नानक जिस प्रसाद ऐसा प्रभ जपने एहो हर रस पावै जन कोए अमृत पीवै अमर सो होए उस पुरख का नाही कदे विनाश जाकै मन प्रगटे गुण तास आठ पहर हर का नाम ले सच उपदेश सेवक कौ दे मोह माया कै संग न लेप मन मै रखै हर हर एको अंधकार दीपक प्रगासे नानक भरम मोह दुख तह ते नासे तपत माहे ठांड वरताई आनंद पहया दुख नठे पाई जन्म मरण के मिटे अंदेसे साधु के पूरन उपदेसे पौ चूका निर्पव होए बसे सगल ब्याद मानते खै नसे जिसका साथ इन कृपा तहारी साध संग जप नाम मुरारी थित पाई चूके भ्रम गवन सुन नानक हर हर जस श्रवन निर्गुण आप सरगुण पियोही कला तार जिन सगली मोही अपने चरित प्रभ आप बनाए अपनी कीमत आपे पाए हर बिन दूजा नाही कोए सर बिन निरंतर एको सोए ओत पोत रव्या रूप रंग भय प्रगास साध कै संग रच रचना अपनी कल तारी अनक बार नानक बलहारी श्लोक साथ न चल बिन भजन बिख्या सगली शार हर हर नाम कमावना नानक एहो तन सार अष्टपदी संत जना मिल करहो विचार एक सिमर नाम आधार अवर उपाव सब मीत विसारो चरण कमल रिदमै उरतारो करन कारण सो प्रभ समरथ दृढ़ कर गहो नाम हर वथ एतन संचो होवो भगवंत संत जना का निर्मल मंत एक आस राखो मन माहे सर्व रोग नानक मिट जाहे जिस तन को चार कुंट उठता वै सो तन हर सेवा ते पावै जिस सुख को नित बाछै मीत सो सुख साधु संग परीत जिस सुबा को करै भली करनी सा सुबा पज हर की सरनी अनक उपावी रोग न जाए रोग मिठ हर अवखद लाए सर्ब निधान मैं हर नाम निधान जप नानक दरगै परवान मन प्रभु दव हर कै नाए दह दे सुतावत आवै ठाए ताको बिग न लागै कोए जाकै हृदय बसै हर सोए कल ताती ठांडा हर नाउ सिमर सिमर सदा सुख पाओ पाओ बिन सह पूर्ण होए आसो भगत पाए आत्म प्रगासो तित कर जाए बसै अबिनासी कहो नानक काटी जम फासी तत विचार कहे जन साचा जन मरै सो काचो काचा आवागवन मिटै प्रभ सेव आप त्याग सरन गुरुदेव इयों रतन जन्म का होए उधार हर हर सिमर प्राण आधार अनक उपावना छुटन हारे सिमरत सास्त वेद विचारे हर की भगत करो मन लाए मन बंशत नानक फल पाए संग न चालस तेरे तना तू क्या लपटावै मूर्ख मना सुत मीत कुटंब अर बनता इन ते कहो तुम कवन सनाथा राज रंग माया विस्तार इन ते कहो कवन छुटकार आस हस्ती रथ असवारी झूठा डंफ झूठ पासारी जिन दिए तिस बुझे ना बेगाना नाम बिसार नानक पछताना गुर की मत तू लेहे याने भगत बिना बहु डूबे सियाने हर की भगत करो मन मीत निर्मल होए तुम्हारो चीत चरण कमल राखो मन माहे जन्म जन्म के किल बिख जाहे आप जपहो अवरा नाम जपावहो सुनत कहत रहत गत पावहो सार भूत सत हर को नाओ सह सुबाए नानक गुण गाओ गुण गावत तेरी उतरस मैल बिन सजाए हो मैं बिख फैल
ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਧਨਾ ਹਰ ਪੂੰਜੀ ਸੰਚ ਕਰਹੁ ਬਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਬਿਸਥਾਰ ਏਕ ਤੇ ਪਏ ਏਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚੁਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸੋ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰੂ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਣੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬੇਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਹੁਕਾਮ ਆਨ ਤਿਆਗ ਜਪ ਹੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪਹੋ ਅਵਰਾ ਨਾਮ ਜਪਾਵਹੋ ਭਗਤ ਭਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨੇਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰੋਂ ਬੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੂ ਪਵੈ ਸੰਗ ਏਕ ਬਸਤ ਦੀਜੈ ਕਰਮ ਮਾਇਆ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦੇ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਾਸ਼ ਨਾ ਦ੍ਰਿਸ਼ਟੇ ਤਾ ਪਾਪ ਪੁਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਣ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕੁਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰ ਕਸੂਗ ਕਹੋ ਕਿਸੈ ਵਿਆਪਤ ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ
जब होवत प्रभ केवल तनी तब बंद मुकत कहो किस कहो गनी। जब एक है हर अगम अपार तब नरक सुर्ग कहो कौन अवतार। जब निर्गुण प्रभ सहज सुभाए तब सेव शक्त कहो कि कठाए। जब आपे आप अपनी ज्योत तरै तब कवन निडर कवन का तो डरै आपन चले।

ਨਾਨਕ ਮਨ ਪਰਗਾਸੁ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਗਿਰੀ ਏਕ ਸਕਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾਹੇ। ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਨ ਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਨਹੀਂ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ। ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਿਅਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ। ਸਰਬ ਕਲਾ ਕਰਕੇ ਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ। ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀ ਹੈ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਵੇਖਣਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇਕ ਖੇਲ ਬਨਾਇਆ, ਆਗਿਆਕਾਰੀ ਕਿਨੀ ਮਾਇਆ। ਸਭ ਕੈ ਮਧ ਅਲਿਪ ਤੋਰ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲੈ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕਸ਼ ਕਰਾ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਤਾ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਈ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਾਣੈ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੀ ਪੁੱਜੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਚ ਨਾਏ ਭਾਖਿਆ ਭਉ ਅਪਾਰੁ ਆਖਹਿ ਮੰਗਹਿ ਦੇਹ ਦੇ ਦਾਤ ਕਰੇ ਦਾਤਾਰੁ ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰੁ ਮੂੰਹਾਂ ਕੇ ਬੋਲਣ ਬੋਲੀ ਐ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸੁਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੀਤ ਸੁਭਾਵਾ ਵਿਣ ਭਾਣੀ ਕੇ ਨਾਏ ਕਰੀ ਜੀਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਜੀ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਚਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ
ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹੂ, ਸੁਣਿਆ ਹੱਥ ਵੈ ਸਗਾਹੂ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੂਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੈ ਨ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹਹਿ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲਿਹੁ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਉ ਏਕੋ ਕੁਆਉ, ਤਿਸਤੇ ਹੋਏ ਲਖ ਦਰੀਆਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੂਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲ ਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਭਖ ਖਾਹੀ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ ਅਸੰਖ, ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨੇ ਲਿਖੇ ਤਿਸ ਸਿਰ ਨਾਹੀ, ਜਿਵ ਫਰਮਾਏ ਤਿਵ ਤਿਪਾਹੀ, ਜੀਤਾ ਕੀਤਾ ਤੇਤਾ ਨਾਉ, ਵਿਣਦਾ ਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵ ਹੋ ਜਾਓ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ,
ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਣ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨ ਜੋਗੀ ਜਾਣੈ ਰੁਤ ਮਾਹੁ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਿਆ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਤੱਕੇ ਵੇਦ ਕਹਿ ਨਿਕ ਵਾਤ ਸਹਿਸ ਠਾਰਹ ਕੈਨਕ ਤੇ ਬਾਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਇਆ ਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੁ ਨਾ ਵਿਸਰਹਿ ਅੰਤ ਨ ਸਿਫਤੀ ਕਹਿ ਨਾ ਅੰਤ ਅੰਤ ਨ ਕਰਣੈ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾ ਕੇ ਅੰਤ ਨ ਪਾਏ ਜਾਹੇ ਇਉ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ ਕਿਤੇ ਮੰਗਹਿ ਜੋਦ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਹਿ ਵੇਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੁੱਖ ਸਦਮਾਰ ਇਹ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋ ਰੱਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜਿਤਿਆ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੇ ਸੇ ਭੇਕੇ ਕੇ ਜਿਸਨੂੰ ਬਖਸ਼ੇ ਸਿਫਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜੇ ਕਰਹਿ ਵਖਿਆਣ ਆਖਹਿ ਬਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ ਆਖਹਿ ਸਿੱਧ ਆਖਹਿ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖਹਿ ਸੁਰ ਨਰ ਮੁੰਜਨ ਸੇਵ ਕੀਤੇ ਆਖਹਿ ਆਖਣ ਪਾਹੀ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਕ ਨ ਸਕਹਿ ਕੇ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੀ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੀ ਹਾ ਸੋ ਘਰ ਕੀ ਹਾ ਜਿਤ ਵੈ ਸਰਬ ਸੰਭਾਲੇ ਵਾਚੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸਿਓ ਕਹੀਐਨ ਕੀਤੇ ਗਾਵਨ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਵਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੀ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਲਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੂ ਗਾਵਹਿ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ
ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਦਿਆ ਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਨੂ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨੁ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਨ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ਼ ਲਖ ਲਖ ਗੇੜਾ ਆ ਕੀ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਆ ਹੋਏ ਕੀਸ ਸੁਣ ਗੱਲਾਂ ਆ ਕਾਸ ਕੀ ਕੀਟਾ ਆ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹਰ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ ਤਾ ਕੀਆ ਗੱਲਾ ਕਥਿਆ ਨਾ ਜਾਹੀ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾ ਉਹਿ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਨ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤਵ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਹਾ ਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋ ਜਿਤ ਹੀ ਜੈ ਕੋਟ ਇੰਦਰ ਇੰਦਰਾਨ ਸਾਹੀ ਸਾਹਨ ਗਨੀ ਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਿਨ ਕਹਿ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆ ਚੰਦ ਨਮਸਤੁੰਗ ਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਭੇਕੇ ਨਮਸਤੁੰਗ ਲੇਖੇ ਨਮਸਤੁੰਗ ਕਾਏ ਨਮਸਤੁੰਗ ਜਾਏ ਨਮਸਤੁੰਗ ਗੰਜੇ ਨਮਸਤੁੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਅਗਾਧੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਵੇਕੇ ਨਮਸਤੰਗ ਅਨੇਕੇ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਦ ਤੁਹੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆ ਚੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ
ਪਰ ਭੰਗੀ ਪਰਮਾਥੀ ਸਮਸਤੀ ਬੇਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ ਨਮੂ ਰਾਜ ਰਾਜੇ ਸੰ ਪਰਮ ਰੂਪੇ ਨਮੋ ਜੁਗ ਜੁਗੇ ਸੰ ਪਰਮ ਸਿੱਧੇ ਨਮੋ ਰਾਜ ਰਾਜੇ ਸੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੁਗ ਜੁਗੇ ਸੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਬਾਣੇ ਨਮੋ ਰੋਗ ਰੋਗੇ ਨਮਸਤੰਗਿ ਸਨਾਨੰ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰਦ ਸਰਵੰ ਪਰਨਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਕਾਮੰਗ ਸਮਸਤੋ ਪਰਾਜੀ ਸਮਸਤਾਮੰਗ ਤੇਰਾ ਚੋਰ ਚਾਚਰੀ ਚੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਭੇਸ਼ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁੰਗ ਨਿਰਨਾਤੇ ਨਮਸਤੁੰਗ ਪਰਮਾਤੇ ਨਮਸਤੁੰਗ ਅਗੰਜੇ ਨਮਸਤੁੰਗ ਭੰਜੇ ਨਮਸਤੁੰਗ ਕਾਲੇ ਨਮਸਤੁੰਗ ਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪ੍ਰੀਤੰ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਕਿਜੇ ਅਭਿਜੇ ਸਮਸਤੰ ਪ੍ਰਸੀਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿਧ ਸਿੱਧੰ ਨਿਵਾਸੀ ਚਰਪੜ ਛੰਤਵ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਕਲ ਧਰਮੰਗ ਅਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੁ ਸਰਵੰਗ ਤ੍ਰਾਣੁ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਤਵ ਪ੍ਰਸਾਦ ਆਦ ਰੂਪ ਅਨਾਦ ਮੂਰਤ ਜੌਨ ਪੁਰਖ ਅਪਾਰ ਸਰਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੌ ਨਾਦ ਅਸੇਖ ਦੇ ਸੌਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਮਾਨ ਸਰਵਤ੍ਰ ਮਾਨ ਸਦੈ ਮਾਨ ਤਤਾਹੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨਾ ਜਾ ਨਹੀਂ ਜੇ ਵੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਸੋ ਜਾਨੀ ਕੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਵਹੀਨ ਚੱਕਰ ਬੱਕਰ ਫਿਰੈ ਚਤੁਰ ਚਕਮਾ ਨਹੀਂ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪੀ ਜੇ ਜਾਪ ਆਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸੋਇ ਅੰਭਵ ਗੜ ਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਅਭੇਸ ਅੰਗ ਰੰਗ ਨ ਰੰਗ ਜਾਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸ਼ਟ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਅਪਾਰੁ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰੁ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾ ਨਹੀਂ ਜੇ ਰੂਪ ਰੰਗ ਰੇਕ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਵਹੀ ਵਹ ਚਿਤ ਮਤ ਭਾਰ ਚੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਅਪਾਰ ਅਸਨ ਅਭੰਗ ਉਪਮਾ ਨੰਗਨ ਭੋ ਪ੍ਰਕਾਸ਼ ਨਿਸ਼ਦਿਨ ਅਨਾਸ ਆਜਨ ਬਾਹੂ ਸਾਹਨ ਸਾਹੂ ਰਾਜਨ ਰਾਜ ਭਾਨਨ ਭਾਨ
देवान देव उपमा महान इंद्रान इंद्र बालान बाल रंकान रंक कालान काल अनपूत अंग आबा अपांग गतमित अपार गुणगन उदार मुनगन परनाम निरपय निकाम अद्भुत प्रचंड मितगत अखंड अलिश्य कर्म अदृश्य धर्म सर्वा परनाढ्य अंडन बाढ़ चाचरी चंद त्व प्रसाद गोविंदे मुकंदे उदारे अपारे हरियं करियं निरनामे अकामे पुजंग प्रिया चंद चतर चक्र करता चतर चक्र हरता चतर चक्र दानी चतर चक्र जानी चतर चक्र वर्ती चतर चक्र परती चतर चक्र पाली चतर चक्र काले चतर चक्र पासे चतर चक्र वासे चतर चक्र मान्य चतर चक्र दान्य चाचरी चांदना सत्रह न मित्र न परमंग न पितर न कर्मंग न काय अजन्मंग अजाय न चित्र न मित्र परे है पवित्र प्रतिशय अधिशय अदृश्य अकृश्य भगवती चंद प्रसाद कथते किया चिज देश किया भिज भिष किया गंज करम किया पंज भरम किया भिज लुक किया दित सुक किया धूत वरण के बिभूत करण के राजंग प्रभा है के धर्मंग तुजा है किया सुख वरण के सर्वा भरण के जगतंग कृति है के छत्रंग छत्री है के वर्मंग स्वरूप है के अनुभव अनुप है के आदि अदि वह के आपु अपे व के चित्रंग बहीन के कह अधीन के रुझी रजा कह रही मैं रिहा कह के पाक बेअव के गै भुल गै व्य के फुल गुनाह के साहन साह के कारण कुनिंद है के रुझी रिहंद है के राजक रही मैं के कर्मंग करी मैं के सर्वंग कली है के सर्वंग दली है के सर्वत्र मान्य है के सर्वत्र दान्य है के सर्वत्र गौण है के सर्वत्र पौण है के सर्वत्र दिश है के सर्वत्र पेश है के सर्वत्र राज्य है के सर्वत्र साज है के सर्वत्र दीन है के सर्वत्र लीन है के सर्वत्र जाहु के सर्वत्र पाहु के सर्वत्र देश है के सर्वत्र पेश है के सर्वत्र काल है के सर्वत्र पाल है के सर्वत्र अंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज्य है के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र पेश है के सर्वत्र मान्य है सदैव प्रधान्य है के सर्वत्र जाप्य है के सर्वत्र ताप्य है के सर्वत्र पान है के सर्वत्र मान्य है के सर्वत्र इंद्र है के सर्वत्र चंद्र है के सर्वंग कली में के परमंग फही में के आकल अला में के साहिब कला में के हुसन अल वजू है तमाम उल रजू है हमेशा सलाम में सलीकत मुदाम है गरीबुल शिकस्त है गरीबुल परस्त है बिलंदुल मकान है जमीन उल जमान है तमीजुल तुमा मै रुजुअल निदान है हरीफुल अजीम मै रजाय की यकीन है अनेकुल तरंग है अभेद है अभंग है अजीजुल निवाज है गनी मुल्क राज है निरुक्त स्वरूप है त्रिमुक्त विपूत है प्रभुक्त प्रभा है सुजुगत सुधा है सदैव स्वरूप है अभेदी अनूप है समस्त उपराज है सदा सर्वसाज है समस्तुल सलाम है सदैव अकाम है निर्बाध स्वरूप है अगाध है अनूप है ओंगाद रूप है अनाद स्वरूप है अनंगी अनम्य त्रिभंगी त्रिकाम्य त्रिवर्गंग त्रिवादे अगंजे अगाधे सुभंग सर्वभागे सुसर्वानुरागे त्रिभुगत स्वरूप है छिज है अछूत है कि नरकंग प्रणास है पृथ्वल प्रवास है निरुक्त प्रभा है सदैव सदा है विभुगत स्वरूप है प्रयुक्त अनूप है निरुक्त सदा है विभुगत प्रभा है अनुक्त स्वरूप है प्रयुक्त अनूप है चाचरी चंद अपांग है अनंग है अपेख है अलेख है अपर्म है अकर्म है अनाद है जुगाद है अजय है अभय है अपूत है अतूत है अनास है उदास है अतंध है अबंध है अपगत है विरक्त है अनास है प्रकाश है नचिंत है सुनित है अलिख है अधिख है अलेख है अपेख है अटाव है अगाह है असंभ है अगम है अनिल है अनाद है नित्य है सुनित है अजात है अजाद है चरपट चंद्व प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हर्ता सर्वंग कर्ता सर्वंग प्राणं सर्वंग त्राणं सर्वंग कर्मं सर्वंग धर्मं सर्वंग जुगता सर्वंग मुक्ता रसावल चंद्व प्रसाद नमो नरक नासे सदैव प्रकाशे अनंगं स्वरूपे अपंगं विभूते परमात्म प्रमाथे सदा सर्व साथे अगाध स्वरूपे निर्बाध विभूते अनंगी अनामे त्रिपंगी त्रिकामे
निर्भंगी स्वरूपे सर्वंगी अनूपे न पुत्रे न पुत्रे न सत्रे न मित्रे न ताते न माते न जाते न पाते निरसाकंसरी कह अमितो अमी कह सदैव प्रभा है अजय है अजा है भगवती छंत्व प्रसाद की जाहर जहूर है के हाजर हजूर है हम इसल सलाम है समस्तुल कलाम है के साहिब दिमाग है के हुसनल चिराग है के कामल करीम है के राजक रहीम है के रोजी देहंद है के राजक रहिंद है करीमुल कमाल है के हुसनल जमाल है गनीमुल के राज है गरीबुल निवाज है हरिफुल सिकान है हिरासुल फिकान है कलंकंग प्रणास है समस्तुल निवास है अगंजुल गनीम है रजायक रहीम है समस्तुल जुबा है के साहिब किरा है के नरकंग प्रणास है बहसुल निवास है के सर्वल गवान है हमेशल रवान है तमामुल तमीज है समस्तुल अजीज है परम परमीश है समस्तुल अदीश है अदीशल अलेख है हमेशल अपेख है जमीनुल जमा है अमी कुल इमा है करीमुल कमाल है के जुरत जमाल है के अचलंग प्रकाश है के मितो सुबास है कि अजब स्वरूप है कि मितो पे भूत है कि मितो पसा है कि आत्म प्रभा है कि अचलंग अनांग है कि मितु अपांग है मद पहार चंत्व प्रसाद मुन मन प्रणाम गुणगन मुदाम हर भर अगंज हर नर परपंज अनगन प्रणाम मुन मन सलाम हर नर अखंड बर नर अमंड अनपवनाश मुन मन प्रकाश गुणगन प्रणाम जल तल मुदा मन चिज अंग आसन अपांग उपमा अपार गतमित उदार जल तल मंड दिश विश अपांड जल थल महंत दिश विश बेअंत अन पवनास्त्र तुरास आजान बाहु एक सुदाहु ओंकाराद कथनीय नाद खल खंड खयाल गुरुवर अकाल कर कर प्रणाम चित चरण नाम अंचिज गात आजिज न बात अंचंज गात अनरंज बात अंटुट भंडार अंडट अपार आडीट धर्म अत टीठ कर्म अनप्रण अनंत दाता महंत हर बोल मना चंत्व प्रसाद करुणालय है अरकालय है कलखंडन है महमंडन है जगतेश्वर है परमेश्वर है कल कारण है सर्ववारण है त्रित के तरण है जग के करण है मनमान्य है जगजान्य है सर्वंग पर है सर्वंकर है सर्वपास्य है सर्वनाश्य है करुणा कर है विश्वंबर है सर्वेश्वर है जगतेश्वर है ब्रह्मंडस है कलखंड से परते पर है करुणा कर है अजपा जप है तपा तप है अकृता कृत है अमृता मृत है अमृता मृत है करुणा कृत है कृता कृत है धरणी त्रित है मतेश्वर है परमेश्वर है अकृता कृत है अमृता मृत है अजबा कृत है अमृता मृत है निर्नायक है कलकायक है विश्वंपर है कुरुणालय है निरपनायक है सर्पायक है पवभंजन है अर्गंजन है रिपतापन है जप जापन है अकलंकृत है सर्वाकृत है कर्ता कर है हरता हर है परमात्म है सर्वात्म है आत्म बस है जस की जस है पुजंग प्रया चंद नमो सूर्य सूर्ये नमो चंद्र चंद्रे नमो राजराजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राज संताम संसात रूपे नमो परम तत्तंग तत्तंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो पूज पूजे नमो पान पाने नमो कलह कर्ता नमो शांत रूपे नमो इंद्र इंद्रे नादंग विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रिकाले अनंगी अकामे कचरी चंद अजय अलय अपय अभय अपू अजु अनास अकाश अगांज अपांज अलख अपक अकाल दयाल अलेख अपेख अनाम काम गाह अटाह अनाथे प्रमाथे अजोनी अमोनी नाराग नरंगे नरूपे नरेखे अकर्मंग परमंग अगंजी अलेखे पुजंग प्रयाचंद नमस्तुल प्रणामे समस्तुल प्रणासी अगंजुल नामे समस्तुल निवासी निरकामंग बेपूते समस्तुल स्वरूपे कुकर्मंग प्रणासी सुधर्मंग बेपूते
सदा सचदानंद सत्रंग परनासी करी मुल कुनिंदा समस्तुल निवासी अजाय विपुते गजाय गनि में हरियं करियं करिमल रहीम में चतर चक्रवर्ती चतर चक्र भुगते स्वयं भव सुभंग सर्वदा सर्व जुगते दुकालंग परनासी दयालंग स्वरूपे सदा अंग संगे अपंगंग विपुते दुकालंग परनासी दयालंग स्वरूपे सदायंग संगे अपंगं बेपूते। वाहि गुरु जी का खालसा वाहि गुरु जी की फतेह। एक ओंकार सतगुर प्रसाद पातशाही दसवीं त्व प्रसाद सुवैये श्रावक शुद्ध समूह सिद्धान के देख फिर कर युग जति के सूर सुरार्दन शुद्ध सुदाधिक सन समूह अनेक मति के सारे ही देश को देख रहे हो मत को न देखित प्राण पति के श्री भगवान की पाए कृपा हूं ते एक रति बिन एक रति के माते मतंग जरे जर संग अनूप तंग सुरंग सुवारे कोट तुरंग कुरंग से कूदित पावन के गौन को जात निवारे पारी भुजान के पूप पली बेद न्यावत शीस न जात बिचारे नेते पहे तो कहां पहे पूप तंत को ना गई पाए पदारे जीत फिरे सब देश दिशान को बाजत ढोल मृदंग नगारे गुंजत गुड़ गजान के सुंदर हिंसत ही है राज हजारे भूत भविक भगवान के भूपत कौन गने नहीं जात बिचारे श्री पर सिर भगवान भजे बिन अंत को अंत के ताम सिधारे तीर्थ नान दया दम दान सुसंजम नेम अनेक सो संजम नेम अनेक बसे कै वेद पुराण कतेब कुरान जमीन जमान सुबान के पे कै पावन आहार जति जत तार सब सुचार हजार के दिख श्री भगवान भजे बिन भूपत एक रति बिन एक न लिख शुद्ध सिपाह दुरंत दबाह सुशासना दुर्जान दलेंगे भारी गुमान भरे मन में कर पर्वत पंख हली न हलेंगे तोर अरीन मरूर मुवासन मातिम तंगन मान मलेंगे श्री पर श्री भगवान कृपा बिन त्याग जहां निदान चलेंगे वीर अपार बड़े बरे आर बचार सार की तार पछैया तोरत देश मलिंद मुवासन माते गजान के मान मलैया गाड़े गड़ान के तोड़न हर सुबातन ही चकचार लवैया साहिब श्री सबको सरनायक जाचक नेक सुवेक दिवैया दानव देव पुनिंद निशाचर भूत पवेक पवान जपेंगे जीव जिते जल में थल में पल ही पल में सुपताप थपेंगे पुन परता पुन बाढ़ जय तुन पापन के वो पुंज खपेंगे साध समूह प्रसन्न फिर जग सत्र सब अवलोक चपेंगे मानविंद्र जिंद्र निराधव जौंतर लोक को राज करेंगे कोट स्नान गजा दिख दान अनेक स्वंबर साज भरेंगे ब्रह्म महेश्वर विष्ण सचिपत अंत से जमफास भरेंगे जे नर श्रीपत के प्रस है भगत ए नर फिर न दे तरेंगे कहा पयो जो दो लोचन मुंद कह बैठ रहे हो भक्त्यान लगायो नाथ फिर लिये सात समुन्द्र लोक गयो पर लोक गवायो बास कियो बख्यान सो बैठ के ऐसे ही ऐसे सुबैस बितायो साच कहूं सुन ले हो सब जिन प्रेम कियो तिन ही प्रभ पायो काहू ले पाहन पूज तरियो सिर काहू ले लिंग गरे लटकायो काहू लख्यो हर वाची दिशा में काहू पछा को शीस निवायो को बतान को पूजित है पस को मृतान को पूजन तायो कूर गिरया और जो सब ही जग श्री भगवान को भेद न पायो को बतान को पूजित है पस को मृतान को पूजन तायु कूर क्रिया और जो सब ही जग श्री भगवान को भेद न पायो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧਿ ਆਵੈ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸਦਾਨ ਰਹਿਤਦਾਨ ਵਿਵੇਕਦਾਨ ਵਿਸਾਹੂਦਾਨ ਭਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਦਸੋਂ ਪਾਤਸ਼ਾਹ ਕੇ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਸ ਸਤਿਗੁਰ ਜੀ ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਆਪ ਜੀਆਂ ਨੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨੇ ਬਾਣੀਆਂ ਦੇ ਪਾਠ ਹੋਏ ਸਮੁੱਚੀ ਅਗਾਧ ਬੋਧ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦੱਸ ਰਿਹਾ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀਆਂ ਨੇ ਮੁਆਫ਼ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਰਹਿਮਤ ਕਰਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਪਿਆਰ ਸਹਿਤ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਰਹਿਮਤ ਕਰਨੀ ਦਰ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਦੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿਚ ਵਾਧੇ ਪਾਉਣੇ ਘਰਾਂ ਵਿਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪ ਨੇ ਕਿਰਪਾ ਰਹਿਮਤ ਕਰਨੀ ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਿਵਾਜਣਾ ਕਿਰਪਾ ਕਰਨੀ ਸਤਿਗੁਰੂ ਜੀ ਉਹ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਗੁਰੂ ਕੇ ਲੰਗਰਾਂ ਵਿਚ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਸਮੂਹ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰ ਲੈਣੀਆਂ ਰਹਿਮਤਾਂ ਕਰਨੀ ਆਪਣੇ ਦਸਰਿਆਂ ਨੂੰ ਕਿਰਪਾ ਕਰਕੇ ਨਿਵਾਜਣਾ ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸ਼ਰਧਾ ਪ੍ਰੀਤ ਸਹਿਤ
अपने दर घर की सेवा दे योग करना, हर मैदान फतेह बख्शिश करनी, चढ़दी कला बख्शिश करके नवाजना, सदा अंग संग वर्तना गरीब नवाज। आप जी की कृपा सदका चार पैर रहन सुख भाणे अंदर बतीत होई है, दिन चढ़े है अपने भाणे अंदर सुखमई आनंदमई बतीत करवाना। इस वक्त आप जी के हजूर पंचामृत कड़ा प्रसाद की देग हाजिर है जी, दर प्रवान होवे, प्रवान होया प्रसाद संगत विच वरते, जो जी सके सो आप जी का पावन पवित्र नाम सतनाम वाहिगुरु वाहिगुरु जपे। सतगुरु जी कृपा करो, पावन पवित्र हुक्म बख्शिश करके नवाजो, हुक्म ते चलन दी मत बुद्ध प्रदान करो, अगले दीवान सजाउण दी आग्या होवे, अखरवाद भा घाट भुल चुक मुआफ करनी, सरबत दे कार्ज रास करनी, सही प्यारे मिलना जिन्ना मिले आप जी का नाम चित आवे, नानक नाम चढ़दी कला तेरे भाणे सरबत दा भला। वाहिगुरु जी का खालसा वाहिगुरु।

ਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ ਸਤਿਗੁਰਾਂ ਨੇ ਬਖਸ਼ਿਸ਼ ਰਹਿਮਤ ਕਿਰਪਾਲਤਾ ਕੀਤੀ ਹੈ। ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਪੰਚਮ ਪਾਤਸ਼ਾਹ ਜੀ ਦੇ ਸ੍ਰੀ ਮੁੱਖ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਮਹੱਤਤਾ ਨੂੰ ਦਰਸਾਇਆ ਹੈ ਕਿ ਜਿਤਨੇ ਵੀ ਸੰਸਾਰ ਦੇ ਅੰਦਰ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਦੇ ਅੰਦਰ ਜੀਵਨ ਨੂੰ ਜਿਉਣ ਦੀ ਜੁਗਤ ਹੈ, ਜਿਨ੍ਹਾਂ ਦੇ ਅੰਦਰ ਸੰਸਾਰ ਦੇ ਵਿੱਚ ਵਿਚਰਦਿਆਂ ਜੀਵਨ ਨੂੰ ਕਿਸ ਢੰਗ ਨਾਲ ਜਿਉਣਾ, ਇਸ ਬਾਬਤ ਪ੍ਰਥਾਏ ਬਹੁਤ ਕੁਝ ਹੈ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਸਭ ਕੁਝ ਹੋਣ ਦੇ ਬਾਵਜੂਦ ਜੇ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਮਨੁੱਖ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਣ ਦੀ ਤਾਂਘ ਪੈਦਾ ਨਹੀਂ ਹੋਈ ਤਾਂ ਸਭ ਕੁਝ ਕੂੜ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਿਮਰਤੀਆਂ ਬਹੁਤ ਨੇ, 27 ਸਿਮਰਤੀਆਂ ਮੁੱਖ ਮੰਨੀਆਂ ਗਈਆਂ ਨੇ। ਵੇਦ ਨੇ 4, ਪੁਰਾਣ ਬਹੁਤ ਨੇ, ਪੁਕਾਰਨ ਪੋਥੀਆਂ ਅਨੇਕਾਂ ਹੋਰ ਧਰਮ ਦੇ ਗ੍ਰੰਥ ਪੋਥੀਆਂ ਨੇ। ਕਹਿੰਦੇ ਸਭ ਹੀ ਪੁਕਾਰ ਪੁਕਾਰ ਕੇ ਇਹੀ ਆਖਦੇ ਨੇ, ਭਾਈ ਨਾਮ ਬਿਨਾਂ ਸਭ ਕੂੜ। ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਉਹਦੀ ਕੀਰਤੀ ਤੋਂ ਬਿਨਾਂ ਸਭ ਹੋਰ ਕੁਝ ਜੋ ਹੈ ਉਹ ਕੂੜ ਹੈ, ਝੂਠ ਹੈ, ਗਾਲੀ ਹੋਛੀਆਂ, ਹੋਰ ਗੱਲਾਂ ਕਰਨੀਆਂ। ਧਾਰਮਿਕ ਗ੍ਰੰਥਾਂ ਦੇ ਹਵਾਲੇ ਦੇ ਕੇ ਵੀ ਬੰਦਾ ਕਈ ਕਈ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ, ਪਰ ਦਤਾਰ ਜੀ ਕਹਿੰਦੇ ਵੀ ਜੇ ਉਹਨਾਂ ਗੱਲਾਂ ਵਿੱਚ ਹੀ ਮਨੁੱਖ ਦਾ ਅਹੰਕਾਰ, ਮਨੁੱਖ ਦੀ ਈਰਖਾ, ਮਨੁੱਖ ਦਾ ਵੈਰ ਵਿਰੋਧ ਝਲਕਦਾ ਹੋਵੇ, ਉਹ ਪ੍ਰਮਾਣ ਧਰਮ ਦੇ ਗ੍ਰੰਥਾਂ ਦਾ ਦਿੰਦਾ ਹੋਵੇ, ਸਹਾਰਾ ਧਰਮ ਦੀਆਂ ਪੋਥੀਆਂ ਦਾ ਲੈਂਦਾ ਹੋਵੇ, ਪਰ ਆਪਣੇ ਹੰਕਾਰ ਦੀ ਗੱਲ ਕਰਦਾ ਹੋਵੇ, ਆਪਣੇ ਹਉਮੈ ਦੀ ਗੱਲ ਕਰਦਾ ਹੋਵੇ, ਈਰਖਾ ਦੀ ਗੱਲ ਕਰਦਾ ਹੋਵੇ, ਨਾਮ ਨੂੰ ਵਿਸਾਰ ਦੇ, ਨਾਮ ਨੂੰ ਭੁਲਾ ਦੇ, ਕੀਰਤੀ ਨੂੰ ਭੁਲਾ ਦੇ, ਤਾਂ ਉਹਦੇ ਦੁਆਰਾ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਹੋਛੀਆਂ ਮੰਨੀਆਂ ਜਾਣਗੀਆਂ। ਹੋਛੀਆਂ ਦਾ ਅਰਥ ਹੁੰਦਾ ਹੈ ਬਹੁਤ ਨੀਵੇਂ ਪੱਧਰ ਦੀਆਂ ਗੱਲਾਂ, ਜਿਨ੍ਹਾਂ ਦਾ ਜੀਵਨ ਦੇ ਅੰਦਰ ਕੋਈ ਮਹੱਤਵ ਨਹੀਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ, ਵਾਹਿਗੁਰੂ ਦਾ ਨਾਮ ਨਿਧਾਨ ਹੈ, ਬਹੁਤ ਵੱਡਾ ਖਜ਼ਾਨਾ ਹੈ ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਪਰ ਉਹ ਵਾਹਿਗੁਰੂ ਦਾ ਨਾਮ ਉਹਦੇ ਭਗਤਾਂ ਦੇ ਹਿਰਦੇ ਵਿੱਚ ਹੀ ਵਸਦਾ ਹੈ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ, ਦੁੱਖਾਂ ਕਲੇਸ਼ਾਂ ਤੋਂ ਮੁਕਤ ਹੋ ਜਾਂਦੇ ਨੇ, ਗੁਰੂ ਕਿਰਪਾ ਦੇ ਨਾਲ, ਪ੍ਰਭੂ ਪਿਆਰਿਆਂ ਦੇ ਸੰਗ ਦੇ ਨਾਲ, ਗੁਰਮੁਖਾਂ ਦੇ ਸੰਗ ਦੇ ਨਾਲ, ਇਹ ਦੁੱਖ ਉਹਨਾਂ ਦੇ ਜੀਵਨ ਵਿੱਚੋਂ ਨਸ ਜਾਂਦੇ ਨੇ। ਪਰ ਜੋ ਲੋਕ ਮੋਹ ਬਾਦ ਅਹੰਕਾਰ ਸਰਪਰ ਰੁੰਨਿਆ, ਸੁੱਖ ਨਾ ਪਾਇਨ ਮੂਲ ਨਾਮ ਵਿਛੁੰਨਿਆ, ਨਾਮ ਤੋਂ ਵਿਛੜ ਕੇ ਜਿਹੜੇ ਜੀਵ ਅਹੰਕਾਰ ਵਿੱਚ, ਮੋਹ ਵਿੱਚ, ਬਾਦ ਦਾ ਭਾਵ ਹੁੰਦਾ ਝਗੜਿਆਂ ਵਿੱਚ ਹੀ ਲੱਗੇ ਹੋਏ ਨੇ, ਉਹ ਕਦੀ ਵੀ ਜੀਵਨ ਅੰਦਰ ਮੂਲ ਦਾ ਭਾਵ ਹੈ ਕਦੀ ਵੀ ਰੰਚਕ ਮਾਤਰ ਵੀ ਸੁੱਖ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਕੈਸਾ ਹੁੰਦਾ, ਮੇਰੀ ਮੇਰੀ ਧਾਰ ਬੰਧਨ ਬੰਧਿਆ, ਮੇਰੀ ਮੇਰੀ ਨਾਲ ਜੁੜ ਜਾਂਦੇ ਨੇ, ਅਹੰਕਾਰ ਨਾਲ ਜੁੜ ਜਾਂਦੇ, ਨਰਕ ਸੁਰਕ ਅਵਤਾਰ। ਫਿਰ ਐਸੀ ਹੋਮੇ ਵਿੱਚ ਬੱਝੇ ਹੋਏ ਲੋਕ ਮਾਇਆ ਦੇ ਧੰਦਿਆਂ ਵਿੱਚ ਫਸ ਕਰਕੇ ਨਰਕ ਸੁਰਕ ਵਿੱਚ ਭਾਵ ਆਵਾਗਾਉਣ ਦੇ ਚੱਕਰ ਵਿੱਚ ਪੈ ਜਾਂਦੇ ਨੇ। ਸੋਧਤ ਸੋਧਤ ਸੋਧ ਤਤ ਵਿਚਾਰਿਆ, ਗੁਰਦੇਵ ਜੀ ਕਹਿੰਦੇ ਸੋਧ ਕੇ, ਵਿਚਾਰ ਕੇ, ਪਰਖ ਕੇ ਅਖੀਰ ਇਹ ਗੱਲ ਸਾਹਮਣੇ ਆਈ ਹੈ, ਨਾਮ ਬਿਨਾਂ ਸੁੱਖ ਨਾਹੀਂ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ, ਸਰਪਰ ਹਾਰਿਆ। ਜੇ ਨਾਮ ਨਹੀਂ ਤਾਂ ਫਿਰ ਅਵਸ਼ ਹੀ, ਪੱਕਾ ਹੀ ਉਸ ਮਨੁੱਖ ਨੂੰ ਜੀਵਨ ਦੀ ਬਾਜੀ ਹਾਰਨੀ ਪੈਂਦੀ ਹੈ। ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ ਵਾਰ ਵਾਰ ਆਵਾਗਮਨ ਪੈਂਦਾ ਹੈ, ਬਿਨ ਬੂਝੇ ਸਭ ਵਾਦ। ਵਾਹਿਗੁਰੂ ਦੇ ਨਾਮ ਨੂੰ ਜਾਣੇ ਤੋਂ ਬਿਨਾਂ, ਸਮਝੇ ਤੋਂ ਬਿਨਾਂ ਸਭ ਕੁਝ ਝਗੜਾ ਹੈ, ਵਾਦ ਹੈ। ਜੋਨੀ ਭਰਮਤੀ ਜੋਨਾ ਵਿੱਚ ਭਰਮਦਾ ਹੈ ਜੀਵ, ਜਿਨ ਕੋ ਭਏ ਦਿਆਲ, ਤਿੰਨ ਸਾਧੂ ਸੰਗ ਭਇਆ, ਜਿਨ੍ਹਾਂ ਤੇ ਪਰਮੇਸ਼ਵਰ ਦਿਆਲ ਹੁੰਦਾ ਹੈ
ਉਹਨਾਂ ਨੂੰ ਪਰਮੇਸ਼ਵਰ ਗੁਰੂ ਦਾ ਗੁਰਮੁਖਾਂ ਦਾ ਸੰਗ ਬਖਸ਼ਦਾ ਹੈ। ਉਹਨਾਂ ਨੂੰ ਫਿਰ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ, ਉਹਨਾਂ ਜਨਾਂ ਨੂੰ ਅੰਮ੍ਰਿਤ ਨਾਮ ਜਪਣ ਦੀ ਵਾਹਿਗੁਰੂ ਤਾਂਘ ਦਿੰਦਾ ਹੈ। ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੇ, ਜਿਸ ਬੁਝਾਏ ਆਪ ਨੇੜਾ ਤਿਸ ਹੈ। ਪੰਚਮ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਅਸੰਖਾਂ ਕਰੋੜਾਂ ਲੋਕ ਖੋਜਦੇ ਨੇ, ਉਹਦਾ ਅੰਤ ਪਾਣਾ ਚਾਹੁੰਦੇ ਨੇ, ਪਰ ਕੋਈ ਉਹਨੂੰ ਜਾਣ ਨਹੀਂ ਸਕਦਾ। ਕੌਣ ਜਾਣ ਸਕਦਾ? ਜਿਸ ਬੁਝਾਏ ਆਪ, ਜਿਸ ਨੂੰ ਆਪ ਜਣਾਉਣਾ ਚਾਹੇ ਉਹਨੂੰ ਜਾਣਦਾ ਹੈ, ਉਸ ਨੂੰ ਨੇੜੇ ਦਿਸਦਾ ਹੈ। ਪਰ ਇਹੀ ਅਰਦਾਸ ਕਰੀਏ ਉਹਨੂੰ ਪ੍ਰਾਪਤ ਕਰਨ ਵਾਸਤੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਹੇ ਪਰਮਾਤਮਾ, ਇਹ ਕਿਰਪਾ ਕਰ, ਮੈਨੂੰ ਤੇਰਾ ਨਾਮ ਗਾਉਣ ਦੀ ਕੀਰਤੀ ਦਾ ਚਾਅ ਪੈਦਾ ਹੋ ਜਾਏ, ਤੂੰ ਮੈਨੂੰ ਕਦੇ ਵੀ ਨਾ ਵਿਸਰੇ, ਇਹ ਦਾਤ ਮੈਨੂੰ ਮਿਲ ਜਾਏ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ 23 ਤਰੀਕ ਜੋ ਅੱਜ ਦਾ ਦਿਨ ਹੈ, ਪ੍ਰਥਮ ਗੱਤਕਾ ਮੁਕਾਬਲਾ ਹੋ ਰਿਹਾ ਹੈ ਬੜੇ ਵੱਡੇ ਪੱਧਰ ਤੇ ਲਾਇਬ੍ਰੇਰੀ ਦੇ ਅੰਦਰ, ਖਾਲਸਾ ਸਕੂਲ ਦੇ ਅੰਦਰ। ਬਹੁਤ ਸਤਿਗੁਰ ਦੀ ਕਿਰਪਾ ਦੇ ਸਦਕਾ ਅਨੇਕਾਂ ਟੀਮਾਂ ਗੁਰੂ ਘਰਾਂ ਤੋਂ ਪਹੁੰਚ ਰਹੀਆਂ ਹਨ। ਸੋ ਆਪ ਜੀ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਸਮਾਂ ਕੱਢ ਕੇ ਆਪ ਜੀ ਨੇ ਜ਼ਰੂਰ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਹੈ। ਦੂਸਰੀ ਬੇਨਤੀ, 27 ਤਰੀਕ ਤੋਂ ਲੈ ਕਰਕੇ 31 ਤਰੀਕ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹ ਵੀ ਪਹੁੰਚ ਰਹੇ ਹਨ। ਆਪ ਜੀ ਨੂੰ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੀ ਕੀਰਤਨ ਨਾਲ ਨਿਹਾਲ ਕਰਕੇ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਅੰਮ੍ਰਿਤ ਬਾਣੀ ਦੀ ਕੀਰਤਨ ਨਾਲ ਜੁੜੀਏ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦਾ ਜਥਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿਚ ਵਾਸ ਇੱਕ ਨਾ ਹੁਕਮ ਸੁਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ

ਵਿਸਮਾਦ ਧਰਤੀ ਵਿਸਮਾਦ ਖਾਣੀ ਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਸਮਾਦ ਯੋਗ ਸਮਾਦ ਭੁੱਖ ਸਮਾਦ ਭੋਗ ਵਿਸਮਾਦ ਸਿਫਤ ਸਮਾਸਲਾ ਵਿਸਮ

ਹੋਂਚ ਹੱਸੇ ਹੋਂਚ ਰੋਵੇ ਹੋਂਚ ਭਰੀਏ ਹੋਂਚ ਧੋਵੇ ਹੋਂਚ ਜਾਤੀ ਜਿਨਸੀ ਖੋਵੇ ਹੋਂਚ ਮੂਰਖ ਹੋਂਚ ਸਿਆਣਾ ਮੋਖ ਨਿਤ ਕੀ।

ਨਹੀਂ ਪੜਿਆ ਵਗਨ ਗਾ ਤੁਮੇ ਸਾਧਨਾ ਮਾਰੀਏ ਜਿਹ ਘਾਲੇ ਕਲਾਂ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਰੀ ਜਿੱਦਰ ਕੇ ਗਿਆ ਹਾਰੀਏ ਪੜਿਆ ਜੰਮਿਆ ਵਿਚਾਰ ਕੇ ਵਿਚਾਰੀਏ ਮੂੰਹ ਚਲੇ।

ਸਲੋਕ ਮਹਲਾ ਪਹਿਲਾ ਦਿਆਕ ਪਹਾ ਸੰਤੋਖ ਸੂਚਿਤ ਕੰਢੀ ਸਤ ਵਟ ਇਹ ਜਨਿਊ ਜੀ ਕਹਾਇਤ ਪਾਂਡੇ ਘੱਟ।

0: ਇਹਨੇ ਸ਼ਿਵਾ ਪ੍ਰਵਾਨ ਕਰਨੀ ਸਭ ਕੁਝ ਜੀ ਸਾਰਿਆਂ ਦਾ ਆਇਆ ਪ੍ਰਵਾਨ ਕਰਨ ਹਾਜ਼ਰੀ ਲਿਖੀ ਚਲਾਉਣ ਹਿਰਦੇ ਅੰਦਰ ਨਾਮ ਦਾ ਨਿਵਾਸ ਹੋਵੇ ਗੁਰੂ ਅੱਗੇ ਰੋਜ਼ ਅਰਦਾਸ ਕਰੀਏ ਜੀ ਆਓ ਸਮਾਂ ਕਥਾ ਦਾ ਹੈਗਾ ਗੁਰੂ ਘਰ ਦੇ ਵਜ਼ੀਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਨੇ ਬੜੇ ਪਿਆਰ ਸਤਿਕਾਰ ਨਾਲ ਆਪ ਜੀ ਨੇ ਕਥਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ ਫਤਿਹ ਬੁਲਾਓ
1: ਵਾਹਿਗੁਰੂ ਜੀ ਕਾ ਖਾਲਸਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੈ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਧਨ ਹਮਾਰਾ ਮੀਤ ਰਾਵ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆ ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ ਰਹਾਉ ਮੋਹੇ ਬਾਦ ਅਹੰਕਾਰ ਸਰ ਪਰ ਰੁਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ
ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ ਖੁਜ ਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਭਾ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਤਿਕਾਰ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ, ਉਹਨਾਂ ਦੀ ਰਸਨਾ ਤੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 761 ਅਤੇ 62 ਅੰਗ ਤੇ ਸ਼ਬਦ ਸਭਾਏ ਮਾਨ ਆਓ ਗੁਰਮੁਖੋ। ਅੱਜ ਮੇਰੇ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਵਿੱਚ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬਦ ਦੀ ਆਰੰਭਤਾ ਮੇਰੇ ਸਤਿਗੁਰੂ ਇੱਥੋਂ ਕਰਦੇ ਪਏ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਸਨਾਤਨ ਧਰਮ ਦੇ ਚਾਰ ਵੇਦ ਨੇ, ਸਿਮਰਤੀਆਂ ਨੇ, ਸ਼ਾਸਤਰ ਨੇ, ਪੁਰਾਣ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਹੇ ਪੰਡਿਤ ਜੀ, ਜੇ ਤੁਸੀਂ ਇਹਨਾਂ ਸਿਮਰਤੀਆਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ, ਪੋਥੀਆਂ ਨੂੰ ਪੜ੍ਹ ਕੇ ਤੇ ਲੋਕਾਂ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਸਾਂਝੀ ਕਰ ਦਿਓ, ਇੱਕ ਪਰਮਾਤਮਾ ਦੀਆਂ ਵਡਿਆਈਆਂ ਲੋਕਾਂ ਨੂੰ ਦੱਸ ਦਿਓ, ਤੇ ਫਿਰ ਤੇ ਤੁਹਾਡਾ ਮੁਬਾਰਕ ਹੀ ਬੋਲਣਾ। ਪਰ ਜੇ ਤੁਸੀਂ ਸਿਮਰਤੀਆਂ ਨੂੰ, ਵੇਦਾਂ ਨੂੰ, ਪੁਰਾਣਾਂ ਨੂੰ, ਪੋਥੀਆਂ ਨੂੰ ਪੜ੍ਹ ਕੇ ਨਾਮ ਦੀ ਤੇ ਗੱਲ ਹੀ ਨਹੀਂ ਕਰਦੇ, ਪਰਮਾਤਮਾ ਦੀ ਤੇ ਤੁਸੀਂ ਗੱਲ ਹੀ ਨਹੀਂ ਕਰਦੇ, ਕੇਵਲ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾ ਛੱਡਦੇ ਹੋ ਵੀ ਇੰਜ ਕਰਨ ਵਾਲਾ ਆ ਹੋ ਜਾਏਗਾ, ਇੰਜ ਕਰਨ ਵਾਲਾ ਆ ਹੋ ਜਾਏਗਾ। ਕਹਿਣ ਲੱਗੇ, ਨਾਮ ਨੂੰ ਛੱਡ ਕੇ ਜਿੰਨੀਆਂ ਵੀ ਤੁਸੀਂ ਗੱਲਾਂ ਕਰਦੇ ਆ ਨਾ, ਸਿਮਰਤੀਆਂ, ਪੁਰਾਣਾ, ਵੇਦਾਂ ਨੂੰ ਪੜ੍ਹ ਕੇ, ਉਹ ਸਾਰੀਆਂ ਗੱਲਾਂ ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਨਾਮ ਤੋਂ ਬਿਨਾਂ ਜਿੰਨਾ ਵੀ ਤੁਸੀਂ ਪ੍ਰਚਾਰ ਕਰ ਰਹੇ ਹੋ ਕੂੜ ਹੈ, ਉਹ ਗੱਲਾਂ ਥੋਥੀਆਂ ਨੇ, ਹੋਸ਼ੀਆਂ ਨੇ, ਉਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹਨਾਂ ਗੱਲਾਂ ਦਾ ਕੋਈ ਲਾਭ ਨਹੀਂ। ਇਹਨੂੰ ਹੋਰ ਸੌਖਾ ਕਰ ਲਈਏ, ਜਿਵੇਂ ਤੁਸੀਂ ਗੁਰੂ ਘਰ ਦੇ ਵਿੱਚ ਆਏ, ਅਸੀਂ ਸਟੇਜ ਤੇ ਬੈਠੇ ਹਾਂ, ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪੜ੍ਹ ਕੇ ਸੁਣਾ ਰਹੇ ਹਾਂ ਤੇ ਗੱਲਾਂ ਹੋਰ ਹੀ ਅਸੀਂ ਮੜੀਆਂ ਮਸਾਣੀਆਂ ਦੀਆਂ ਕਰੀ ਜਾਈਏ ਜਾਂ ਪਖੰਡੀਆਂ ਦੀਆਂ ਗੱਲਾਂ ਕਰੀ ਜਾਈਏ, ਨਾ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਕਰੀਏ ਤੇ ਨਾ ਨਾਮ ਦਾ, ਤੇ ਨਾਮ ਨੂੰ ਤੇ ਗੁਰੂ ਨੂੰ ਛੱਡ ਕੇ ਜੋ ਵੀ ਅਸੀਂ ਬੋਲਾਂਗੇ ਨਾ, ਉਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹ ਹੋਸ਼ੀਆਂ ਗੱਲਾਂ ਨੇ, ਥੋਥੀਆਂ ਗੱਲਾਂ ਨੇ। ਉਹਨਾਂ ਦੇ ਨਾਲ ਨਾ ਤੇ ਤੁਹਾਡਾ ਕੁਝ ਸਵਰਨਾ ਤੇ ਨਾ ਕੋਈ ਸਾਡਾ। ਮੁੱਖ ਦੀ ਗੱਲ, ਮਹਾਰਾਜ ਕਹਿਣ ਲੱਗੇ ਵੀ ਭਲੇ ਉਹ
ਬੇਦ ਕਤੇਬ ਕਹੁ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਇਹਨਾਂ ਨੂੰ ਝੂਠੇ ਨਾ ਕਹੋ, ਝੂਠਾ ਉਹ ਜੇ ਇਹਨਾਂ ਦੀ ਵਿਚਾਰ ਨਹੀਂ ਕਰਦਾ ਤੇ ਨਾ ਸਮਝਦਾ ਹੈ। ਕੇਵਲ ਇੱਕ ਪਰਮਾਤਮਾ ਦੀਆਂ ਗੱਲਾਂ ਤੁਸੀਂ ਪੜ੍ਹ ਕੇ ਆਪਣੇ ਅੰਦਰ ਧਾਰਨ ਕਰੋ ਤੇ ਉਹਨਾਂ ਨੂੰ ਕਿਸੇ ਹੋਰ ਦੇ ਨਾਲ ਸਾਂਝੀ ਕਰੋ। ਨਾਮ ਤੋਂ ਬਿਨਾਂ ਕੁਝ ਵੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖ ਬੈਠੇ ਹੋ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ 1430 ਪੰਨੇ ਨੇ। 35 ਮਹਾਂਪੁਰਖਾਂ ਗੁਰੂ ਸਾਹਿਬਾਨਾਂ ਦੀ ਬਾਣੀ, 6 ਗੁਰੂ ਸਾਹਿਬਾਨ, 15 ਭਗਤਾਂ ਦੀ, 11 ਭੱਟਾਂ ਦੀ, 3 ਗੁਰਸਿੱਖਾਂ ਦੀ, 35-36 ਮਹਾਂਪੁਰਖ ਬਣਦੇ ਨੇ। ਟੋਟਲ ਸਾਰਿਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈਰਾਨਗੀ ਦੀ ਗੱਲ, ਸਾਰਿਆਂ ਨੇ ਇੱਕ ਨਾਮ ਦੀ ਗੱਲ ਕੀਤੀ। ਨਾਮ ਤੋਂ ਬਿਨਾਂ ਕੋ ਦੁਨੀਆਦਾਰੀ ਦੇ ਵਿੱਚ ਆਪਾਂ ਵੇਖੀਏ, ਜਦੋਂ ਕਿਸੇ ਦੇ ਘਰ ਜਾਣਾ ਹੋਵੇ ਨਾ, ਉਸ ਬੰਦੇ ਦਾ ਸਾਨੂੰ ਨਾਂ ਪਤਾ ਹੋਣਾ ਚਾਹੀਦਾ, ਘਰ ਦਾ ਐਡਰੈਸ ਪਤਾ ਹੋਣਾ ਚਾਹੀਦਾ, ਅਸੀਂ ਬੜੇ ਆਰਾਮ ਦੇ ਨਾਲ ਉਸ ਘਰ ਦੇ ਵਿੱਚ ਜਾ ਸਕਾਂ। ਅਤੇ ਜੇ ਸਾਨੂੰ ਮਹੱਲੇ ਦਾ ਨਾਮ ਹੀ ਨਹੀਂ ਪਤਾ, ਸ਼ਹਿਰ ਦਾ ਨਾਮ ਹੀ ਨਹੀਂ ਪਤਾ, ਪਿੰਡ ਦਾ ਨਾਮ ਹੀ ਨਹੀਂ ਪਤਾ, ਜਿਹੜਾ ਬੰਦਾ ਵਿੱਚ ਰਹਿ ਰਿਹਾ ਉਹਦਾ ਨਾਮ ਹੀ ਨਹੀਂ ਪਤਾ, ਅਤੇ ਉਹਦੇ ਘਰ ਤੱਕ ਕਿਵੇਂ ਪਹੁੰਚਾ। ਇਹਨ ਬਿਨ ਗੁਰਮੁਖ, ਜੇ ਸਾਨੂੰ ਪਰਮਾਤਮਾ ਦੇ ਨਾਮ ਦੀ ਜਾਣਕਾਰੀ ਨਹੀਂ, ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ, ਤੇ ਨਾਮ ਤੋਂ ਬਿਨਾਂ ਦੁਨੀਆਦਾਰੀ ਬੰਦੇ ਦੇ ਘਰ ਵਿੱਚ ਨਹੀਂ ਪਹੁੰਚਿਆ ਜਾ ਸਕਦਾ, ਤੇ ਰੱਬ ਦੇ ਘਰ ਵਿੱਚ ਕਿਵੇਂ ਪਹੁੰਚਣ। ਹਰੇਕ ਸ਼ਬਦ ਵਿੱਚ ਮਹਾਰਾਜ ਨੇ ਪਰਮਾਤਮਾ ਦੇ ਨਾਮ ਦੀ ਗੱਲ, ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਵੀ ਰੋਜ਼ ਨਾਮ ਦੀ ਗੱਲ, ਰੋਜ਼ ਗੁਰੂ ਘਰ ਦੇ ਵਿੱਚ ਆਉਂਦੇ ਨਾਮ ਦੀ ਗੱਲ ਨਹੀਂ। ਗੁਰਮੁਖੋ, ਆਪਾਂ ਇੱਕ ਰੋਜ਼ ਰਿਪੀਟ ਕਰਦੇ ਹਾਂ ਭੋਜਨ, ਕਦੀ ਇਹ ਕਿਹਾ ਵੀ ਰੋਜ਼ ਭੋਜਨ ਖਾਣ ਦੀ ਕੀ ਲੋੜ, ਇੱਕ ਦਿਨ ਖਾ ਲਿਆ ਹੁਣ ਅਗਲੇ ਮਹੀਨੇ ਖਾ ਲਾਂ, ਕਿਹਾ ਕਿ ਅਸੀਂ ਨਹੀਂ। ਭੋਜਨ ਤੇ 3 ਸਮੇਂ ਅਸੀਂ ਖਾਂਦੇ ਹਾਂ, ਸਵੇਰੇ ਬ੍ਰੇਕਫਾਸਟ ਕਰਦੇ ਹਾਂ, ਦੁਪਹਿਰ ਵੇਲੇ ਲੰਚ ਦਾ ਫਿਕਰ ਪੈ ਜਾਂਦਾ, ਸ਼ਾਮ ਨੂੰ ਡਿਨਰ ਦਾ ਫਿਕਰ ਪੈ ਜਾਂਦਾ। ਮਹਾਰਾਜ ਕਹਿਣ ਲੱਗੇ ਭਲਿਆ, ਸਰੀਰ ਨੂੰ ਜੀਂਦਾ ਰੱਖਣ ਵਾਸਤੇ 3 ਸਮੇਂ ਭੋਜਨ ਦੀ ਜ਼ਰੂਰਤ ਹੈ, ਨਾਮ ਵਾਹਿਗੁਰੂ ਆਤਮਾ ਨੂੰ ਜੀਂਦਾ ਰੱਖਣ ਵਾਸਤੇ 3 ਸਮੇਂ ਨਾਮ ਦੀ ਜ਼ਰੂਰਤ, ਭਜਨ ਦੀ ਜ਼ਰੂਰਤ। ਭੋਜਨ ਤੋਂ ਬਿਨਾਂ ਸਰੀਰ ਨਹੀਂ ਚੱਲ ਸਕਦਾ, ਭਜਨ ਤੋਂ ਬਿਨਾਂ ਆਤਮਾ ਨਹੀਂ ਜੇ ਚੱਲ ਸਕਦਾ। ਸਾਡੇ ਸਿੱਖ ਵਿਦਵਾਨ ਕਹਿੰਦੇ ਨੇ ਵੇਖ ਭਲਿਆ, ਨਾਮ ਦੇ ਨਾਲ ਹੀ ਤੇ ਸਾਰੀਆਂ ਬਰਕਤਾਂ ਨੇ ਨਾ। ਕਵਾਂਗੇ ਵੀ ਨਾਮ ਦੇ ਨਾਲ ਕੀ ਹੁੰਦਾ, ਮਹਾਰਾਜ ਨੇ ਕੁਝ ਕੁ ਐਗਜ਼ੈਂਪਲਾਂ ਉਦਾਹਰਣਾਂ ਦਿੱਤੀਆਂ ਨੇ। ਕਹਿਣ ਲੱਗੇ ਨਾਮ ਦੇ ਨਾਲ ਨਾ ਅੰਦਰ ਮਨ ਦੀ ਵਿਕਾਰਾਂ ਦੀ ਮੈਲ ਧੋਤੀ ਜਾਂਦੀ, ਤੇਰਾ ਮਨ ਜਿਹੜਾ ਕਲੀਨ ਹੋ ਜਾਂਦਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਹਿ ਸਮੈ, ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਨਾਮ ਸਾਡੇ ਅੰਦਰ ਨੂੰ ਕਲੀਨ ਕਰਦਾ, ਨਾਮ ਸਾਡੇ ਅੰਦਰ ਦੀ ਵਿਕਾਰਾਂ ਦੀ ਮੈਲ ਨੂੰ ਧੋਂਦਾ। ਦੂਸਰਾ, ਪਰਮਾਤਮਾ ਦਾ ਨਾਮ ਸਾਡੇ ਅੰਦਰ ਰਸ ਪੈਦਾ ਕਰਦਾ। ਰਸ ਕਈ ਵਾਰੀ ਕਹਿ ਦਿੰਦੇ ਨਾ, ਬੱਚਾ ਟੀਵੀ ਵੇਖਦਾ, ਬੰਦਾ ਟੀਵੀ ਵੇਖਦਾ, 3-3 ਘੰਟੇ ਉੱਠਦਾ ਹੀ ਨਹੀਂ ਸਾਹਮਣੇ, ਪਰ ਨਾਮ ਜਪਣ ਵਾਸਤੇ ਤੁਸੀਂ ਬਹਿ ਲਓ, 10 ਮਿੰਟਾਂ ਬਾਅਦ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ। ਕਾਰਨ ਕੀ? ਕਿਉਂਕਿ ਉਹਦੇ ਵਿੱਚੋਂ ਸਾਨੂੰ ਹਾਲੇ ਰਸ ਨਹੀਂ ਆ ਰਿਹਾ। ਟੀਵੀ ਵਿੱਚੋਂ ਰਸ ਆ ਰਿਹਾ, ਸਵਾਦ ਆ ਰਿਹਾ, ਬੰਦਾ 3-3 ਘੰਟੇ ਬਹਿੰਦਾ, ਨਾਮ ਵਿੱਚੋਂ ਹਾਲੇ ਰਸ ਨਹੀਂ ਆਇਆ, ਸਵਾਦ ਨਹੀਂ ਆਇਆ। ਜਦੋਂ ਹੌਲੀ ਹੌਲੀ ਗੁਰੂ ਦੀ ਕਿਰਪਾ ਵਾਪਰਦੀ ਹੈ ਨਾ, ਕਿਰਪਾ ਵਾਪਰਦੀ, ਉਦੋਂ ਨਾਮ ਦੇ ਵਿੱਚੋਂ ਫਿਰ ਰਸ ਆਉਣ ਲੱਗ ਪੈਂਦਾ, ਨਾਮ ਮਿੱਠਾ ਲੱਗਣ ਲੱਗ ਪੈਂਦਾ। ਜਦੋਂ ਨਾਮ ਦੇ ਵਿੱਚੋਂ ਰਸ ਆਉਣ ਲੱਗ ਪਏ, ਨਾਮ ਦੇ ਵਿੱਚੋਂ ਮਿੱਠੇ ਦਾ ਸਵਾਦ ਆਉਣ ਲੱਗ ਪਿਆ, ਸਮਝ ਲੈਣਾ ਇਹ ਪਹਿਲੀ ਕਿਰਪਾ ਵਾਹਿਗੁਰੂ ਦੀ ਤੁਹਾਡੇ 'ਤੇ ਬਖਸ਼ਿਸ਼ ਹੋ ਗਈ। ਨਾਮ ਜਪਦਿਆਂ ਬੰਦਾ ਅੱਕੇ ਨਾ, ਥੱਕੇ ਨਾ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕਿਹਾ ਸੀ, ਭਲਿਆ ਤੁਰ ਤੇ ਸਹੀ ਬੜਾ ਰਸ ਆਉਂਦਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤਦ। ਨਾਮ ਦੇ ਨਾਲ ਕੋਈ
ਆਪਾਂ ਕੰਪੇਅਰ ਨਹੀਂ ਕਰ ਸਕਦੇ ਵੀ ਨਾਮ ਇੰਨਾ ਮਿੱਠਾ ਤੇ ਦੂਸਰੀ ਚੀਜ਼ ਉਹਨਾਂ ਵੱਧ ਮਿੱਠੀ, ਨਹੀਂ। ਨਾਮ ਸਭ ਤੋਂ ਸ਼੍ਰੋਮਣ ਹੈ ਜਿਹੜਾ ਸਾਡੇ ਅੰਦਰ ਮਿਠਾਸ ਪੈਦਾ ਕਰਦਾ, ਰਸ ਪੈਦਾ ਕਰਦਾ। ਹਰ ਬਿਨ ਕਛੂ ਨਾ ਲਾਗੇ ਭਗਤਨ ਕੋ ਮਿੱਠਾ। ਜਿਹੜੇ ਬੰਦਗੀ ਕਰਨ ਵਾਲੇ ਨੇ ਨਾ, ਉਹਨਾਂ ਨੂੰ ਨਾਮ ਤੋਂ ਬਿਨਾਂ ਹੋਰ ਕਿਸੇ ਦੇ ਵਿੱਚ ਸਵਾਦ ਹੀ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਫਿਰ ਜਿਹੜੀ ਤੀਸਰੀ ਅਵਸਥਾ ਬਣਦੀ ਹੈ ਨਾ, ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ। ਇਸ ਨਾਮ ਦੀ ਬਦੌਲਤ ਕਰੋੜਾਂ ਜਨਮਾਂ ਦਾ ਟੁੱਟਿਆ ਹੋਇਆ ਬੰਦਾ ਨਾਮ ਦੇ ਸਦਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ, ਪਰਮਾਤਮਾ ਵਿੱਚ ਲੀਨ ਹੋ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਨਾਮ ਤੋਂ ਬਿਨਾਂ ਗੁਰਮੁਖ ਕੁਝ ਵੀ ਸਾਡੇ ਪੱਲੇ ਨੇ। ਬੰਦਾ ਸੰਸਾਰ ਦੇ ਵਿੱਚ ਸੁੱਖ ਵਾਸਤੇ ਦਰ ਦਰ ਤੇ ਭਟਕਦਾ, ਕਿਤੇ ਸੁੱਖ ਮਿਲਦਾ, ਕਿਤੇ ਅੰਦਰ ਰਸ ਪੈਦਾ ਹੋ ਜਾਏ, ਦੁੱਖਾਂ ਤੋਂ ਛੁਟਕਾਰਾ ਮਿਲਦਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਬੰਦਿਆ ਜੇ ਜ਼ਿੰਦਗੀ ਵਿੱਚ ਦੁੱਖਾਂ ਤੋਂ ਛੁਟਕਾਰਾ ਚਾਹੁੰਦੇ, ਜੇ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ, ਤੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਲਿਆ ਕਰ, ਇਸ਼ਨਾਨ ਕਰਕੇ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰ, ਨਾਮ ਦੇ ਵਿੱਚੋਂ ਸਾਰੇ ਸੁੱਖ ਮਿਲਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਮਾਣ ਸਾਂਝਾ ਕਰਦੇ, ਉਹ ਕਹਿੰਦੇ ਨੇ, ਜੀਵਨ ਪਦ ਨਿਰਵਾਣ ਇੱਕੋ ਸਿਮਰੀਐ, ਦੂਜੀ ਨਾਹੀ ਜਾਏ ਕਿਨ ਬਿਦ ਧੀਰੀਏ। ਅਗਲੀ ਪੰਕਤੀ ਵੱਲ ਧਿਆਨ ਦੇ, ਡਿੱਠਾ ਸਭ ਸੰਸਾਰ ਸੁਖਨਾ ਨਾਮ ਬਿਨ, ਨਾਮ ਤੋਂ ਬਿਨਾਂ ਸੁੱਖ। ਤੁਸੀਂ ਕਹੋਗੇ ਵੀ ਸੁੱਖ ਤੇ ਮਾਇਆ ਨਾਲ ਮਿਲਦੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਰੋ। ਬੰਦੇ ਕੋਲ ਧਨ ਦੌਲਤ ਹੋਵੇ ਤੇ ਸੋਹਣਾ ਘਰ ਲੈ ਲੈਂਦਾ, ਸੁੱਖ ਮਿਲ ਗਿਆ। ਬੰਦੇ ਕੋਲ ਧਨ ਦੌਲਤ ਹੋਵੇ ਸੋਹਣੀਆਂ ਗੱਡੀਆਂ ਲੈ ਲੈਂਦਾ, ਸੁੱਖ ਮਿਲ ਗਿਆ। ਬੰਦੇ ਕੋਲ ਧਨ ਦੌਲਤ ਹੋਵੇ 36 ਪ੍ਰਕਾਰ ਦੇ ਖਾਣੇ ਘਰ ਦੇ ਵਿੱਚ ਮੰਗਾ ਲੈਂਦਾ, ਸਾਰੇ ਸੁੱਖ ਤੇ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬੜੀ ਡੂੰਘਾਈ ਤੱਕ ਗੱਲ ਕੀ, ਕਹਿਣ ਲੱਗੇ ਭਲਿਆ ਤੇਰਾ ਭੁਲੇਖਾ ਹੀ, ਘਰ ਮਿਲ ਜੇ ਤੇ ਬੰਦਾ ਬੜਾ ਸੁਖੀ। ਉਹ ਇੱਥੇ ਤੇ ਵੱਡੇ ਵੱਡੇ ਮਹੱਲਾਂ ਵਾਲੇ ਘਰ ਵਿੱਚ ਬੈਠੇ ਰੋਂਦੇ ਪਏ ਨੇ, ਦੁਨੀਆਂ ਦੇ ਮਾਇਆ ਵਿੱਚੋਂ ਸੁੱਖ ਨੇ, ਨਾਮ ਵਿੱਚੋਂ ਸੁੱਖ। ਉਹ ਵੀ ਪੰਕਤੀ ਸਾਂਝੀ ਕਰਦੇ, ਸੁੱਖ ਨਾਹੀ ਬਹੁਤੇ ਧਨ ਖਾਟੇ, ਸੁੱਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਨਾਮ ਬਿਨਾਂ ਸਭ ਕੂੜ ਗਾਲੀ ਹੋਸ਼, ਨਾਮ ਤੋਂ ਬਿਨਾਂ ਸਭ ਕੁਝ ਥੋਥਾ। ਨਾਮ ਦੇ ਵਿੱਚੋਂ ਸੁੱਖ ਹੈ, ਨਾਮ ਦੇ ਨਾਲ ਹੀ ਸਾਡਾ ਅੰਦਰ ਸਾਫ਼ ਹੋਣਾ, ਮਨ ਸਾਫ਼ ਹੋਣਾ। ਕੱਲ ਮੈਂ ਬਚਨ ਸਾਂਝੀ ਕੀਤੇ ਸੀ, ਬੁੱਲੇ ਨੇ ਬੜੇ ਸੋਹਣੇ ਬਚਨ ਕਹਿਣ, ਉਹ ਕਹਿੰਦੇ ਨੇ, ਬੰਦਿਆ ਜੇ ਚਾਹੁੰਦਾ ਵੀ ਅੰਦਰ ਸਾਫ਼ ਹੋ ਜਾਏ, ਜੇ ਚਾਹੁੰਦਾ ਪਰਮਾਤਮਾ ਅੱਲਾ ਖੁਦਾ ਹਿਰਦੇ ਵਿੱਚ ਵਸ ਜਾਏ, ਆਪਣੇ ਅੰਦਰ ਨੂੰ ਧੋ। ਤੇ ਤੁਸੀਂ ਕਹੋਗੇ ਵੀ ਅੰਦਰ ਨੂੰ ਧੋ ਕਿਵੇਂ ਧੋਈਏ, ਤੈਨੇ ਬੜੇ ਸੋਹਣੇ ਬਚਨ ਕਹਿਣ, ਨਾਮ ਦੇ ਨਾਲ ਧੋਇਆ ਕਰ, ਅੱਲਾ ਖੁਦਾ ਦੀ ਬੰਦਗੀ ਨਾਲ ਧੋਇਆ। ਉਹ ਕਹਿੰਦਾ ਬੁੱਲਾ, ਕਹਿਣ ਲੱਗੇ, ਬੰਦਿਆ ਸਾਡੇ ਤ੍ਰੈਮਣ ਦੇਹੀ ਧੋਨਾ, ਇੱਕ ਧੋਲਾ ਦਿਲ ਦਾ ਟੁਕੜਾ, ਦਿਲ ਧੋਤੇ ਤਨ ਧੋਤੇ ਰੱਬ ਮਿਲਦਾ ਨਹੀਂ, ਦਿਲ ਧੋਤੇ ਰੱਬ ਮਿਲਦਾ। ਕਹਿਣ ਲੱਗੇ ਤਨ ਨੂੰ ਧੋਤਾ ਹੀ, ਉੱਥੇ ਦਿਲ ਦਾ ਟੁਕੜਾ ਵੀ ਧੋਲਾ। ਹੁਣ ਦਿਲ ਦਾ ਟੁਕੜਾ ਬਾਹਰਲੇ ਪਾਣੀ ਨਾਲ ਨਹੀਂ ਜੇ ਸਾਫ਼ ਹੋਣਾ, ਸ਼ਾਵਰ ਥੱਲੇ ਤੁਸੀਂ ਇਸ਼ਨਾਨ ਕਰ ਰਹੇ ਤਨ ਧੋਤਾ ਗਿਆ, ਜਿਹੜਾ ਦਿਲ ਦਾ ਟੁਕੜਾ ਧੋਣਾ ਹੈ ਨਾ, ਉਹ ਵਾਹਿਗੁਰੂ ਦੇ ਨਾਮ ਨਾਲ ਧੋਤਾ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਜਿਸ ਦਿਨ ਅੰਦਰ ਧੋਤਾ ਗਿਆ, ਉਹ ਦਿਨ ਪਰਮਾਤਮਾ ਦੀਆਂ ਬਖਸ਼ ਰਹਿਮਤਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਮੈਂ ਪ੍ਰਮਾਣ ਸਾਂਝਾ ਕਰਦੇ, ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ, ਨਾਮ ਤੋਂ ਬਿਨਾਂ ਕੁਝ ਵੀ ਨਹੀਂ, ਨਾਮ ਹੈ ਤੇ ਸਭ ਬਰਕਤਾਂ। ਹਜ਼ੂਰ ਦੇ ਬੋਲ ਨੇ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਿਆਵੈ ਜਾਓ ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਅੱਗੇ ਹਾਲਤ ਪਤਾ ਕੀ ਹੁੰਦੀ, ਹਰ ਪਿੰਨ ਜੀਓ ਜਲ ਪਲ ਜਾਉ,
ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਈ ਥਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਹਰ, ਕਰ ਰੰਗ ਪਸਾਓ, ਮਤ ਦੇਖ ਭੁੱਲਾ ਵਿਸਰੈ, ਤੇਰਾ ਚਿਤ ਨਾ ਆਵੇ ਨਾ, ਹਰ ਬਿਨ ਜੀਉ ਜਲ ਬਲ ਜਾ। ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਈ ਥਾਉ। ਇਹ ਚਾਰ ਅੱਖਰਾਂ ਦਾ ਨਾਮ ਹੈ ਨਾ ਜਿਹੜਾ ਆਪਾਂ ਵਾਹਿਗੁਰੂ ਜਪਦੇ ਹਾਂ, ਵਾਹਿਗੁਰੂ ਜਪ ਬੜੀ ਵੱਡੀ ਇਹਦੇ ਵਿੱਚ ਤਾਕਤ ਹੈ, ਬੜੀ ਵੱਡੀ ਇਹਦੇ ਵਿੱਚ ਸਮਰੱਥਾ ਹੈ। ਜਿਹੜਾ ਕੰਮ ਬੰਦਾ ਆਪਣੇ ਬਲ ਨਾਲ ਨਹੀਂ ਨਾ ਕਰ ਸਕਦਾ, ਉਹ ਕੰਮ ਪਰਮਾਤਮਾ ਦੇ ਨਾਮ ਨਾਲ ਹੋ ਜਾਂਦਾ। ਕਿੰਨੀ ਕੁ ਤਾਕਤ ਹੈ, ਕਿੰਨੀ ਕੁ ਪਰਮਾਤਮਾ ਦੇ ਨਾਮ ਵਿੱਚ ਸਮਰੱਥਾ ਹੈ, ਪਾਵਰ ਹੈ। ਇੱਕ ਪਾਪੀ ਦਾ ਭਲਾ ਨਹੀਂ ਕਰਦਾ ਪਰਮਾਤਮਾ ਦਾ ਨਾਮ, ਇਹ ਕਿਣਕਾ ਮਾਤਰ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਨਰਕਾਂ ਤੇ ਨਰਕ ਜਿਹੜੇ ਭਰੇ ਪਏ ਨੇ ਪਾਪੀ ਬੰਦਿਆਂ ਨਾਲ, ਇਹ ਨਾਮ ਸਾਰੇ ਪਾਪੀ ਬੰਦਿਆਂ ਦਾ ਪਾਰ ਉਤਾਰਾ ਕਰ ਦਿੰਦਾ। ਨਾਮ ਵਿੱਚ ਇੰਨੀ ਤਾਕਤ। ਅਖਰੀ ਅਰਥ ਕਰਨੇ ਨੇ ਭਾਈ ਗੁਰਦਾਸ ਸਾਹਿਬ ਜੀ ਦਾ, ਮੈਂ ਇੱਕ ਬੋਲ ਆਪ ਜੀ ਨੂੰ ਪੜ੍ਹ ਕੇ ਸੁਣਾਉਣਾ। ਉਹ ਕਹਿੰਦੇ ਨੇ ਰਾਜਾ ਜਨਕ ਜਿਹੜਾ ਹੈ ਨਾ, ਹੈ ਤੇ ਰਾਜਾ ਸੀ ਪਰ ਬੜਾ ਵੱਡਾ ਗੁਰਮੁਖ ਸੀ, ਭਗਤ ਸੀ, ਬੰਦਗੀ ਦੇ ਰੰਗ ਵਿੱਚ ਰੰਗਿਆ ਹੈ, ਭਗਤੀ ਦੇ ਰੰਗ ਵਿੱਚ ਰੰਗਿਆ ਹੈ, ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ, ਆਪਣੀ ਸਾਰੀ ਨਗਰੀ ਨੂੰ ਲੈ ਕੇ ਤੇ ਸੱਚਖੰਡ ਵੱਲ ਤੁਰ ਪਿਆ। ਰਸਤੇ ਵਿੱਚ ਜਾਂਦਿਆਂ ਉਹਦੇ ਕੰਨਾਂ ਵਿੱਚ ਚੀਕ ਚਿਹਾੜੇ ਦੀ ਆਵਾਜ਼ ਪਈ। ਉਹ ਚੀਕ ਚਿਹਾੜਾ ਕਿੱਥੋਂ ਸੀ? ਨਰਕਾਂ ਦੇ ਕੋਲੋਂ ਲੰਘ ਰਿਹਾ ਸੀ ਰਾਜਾ ਜਨਕ ਭਗਤ। ਤੇਨੇ ਪੁੱਛਿਆ ਵੀ ਆਹ ਚੀਕ ਝਿਹਾੜਾ ਕਿੰਨਾ ਦਾ ਪੈ ਰਿਹਾ? ਤੇ ਦੱਸਿਆ ਵੀ, ਕਹਿਣ ਲੱਗੇ ਵੀ ਨਰਕਾਂ ਦੇ ਕੋਲੋਂ ਅਸੀਂ ਲੰਘ ਰਹੇ, ਨਰਕਾਂ ਦੇ ਵਿੱਚ ਇਹ ਵਿਚਾਰੇ ਕੁਰਲਾਉਂਦੇ ਪਏ ਨੇ, ਵਰਲਾਪ ਕਰਦੇ ਪਏ ਨੇ, ਸਜਾਵਾਂ ਮਿਲਦੀਆਂ ਪਈਆਂ, ਜਮ ਸਜਾਵਾਂ ਦਿੰਦੇ ਪਏ ਨੇ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਸਾਰੀ ਜ਼ਿੰਦਗੀ ਪਾਪ ਕੀਤਾ, ਮਾੜੇ ਕਰਮ ਕੀਤੇ ਨਾ, ਜੇ ਸਜਾਵਾਂ ਮਿਲੀਆਂ, ਵਿਚਾਰੇ ਰੋ ਨਹੀਂ ਨੇ, ਕੁਰਲਾ ਰਹੇ। ਤੇ ਪੁੱਛਿਆ ਵੀ ਇਹਨਾਂ ਦੀ ਬੰਦ ਖਲਾਸੀ ਹੋ ਸਕਦੀ? ਇਹਨਾਂ ਦਾ ਕਿਤੇ ਭਲਾ ਹੋ ਸਕਦਾ? ਕਹਿਣ ਲੱਗੇ ਜੀ ਹਾਂ। ਪੁੱਛਿਆ ਕਿਵੇਂ? ਕਹਿਣ ਲੱਗੇ ਕੋਈ ਬੰਦਗੀ ਵਾਲਾ ਹੋਵੇ ਜਿਹਨੇ ਆਪ ਨਾਮ ਦੀ ਕਮਾਈ ਕੀਤੀ ਹੋਵੇ, ਨਾਮ ਦੀ ਕਮਾਈ ਦੇ ਵਿੱਚੋਂ ਕਿਣਕਾ ਮਾਤਰ ਦੇ ਦੇ ਤੇ ਇਹਨਾਂ ਪਾਪੀਆਂ ਦਾ ਵੀ ਛੁਟਕਾਰਾ ਹੋ ਸਕਦਾ। ਉਹ ਕਹਿਣ ਲੱਗੇ ਪਰ ਜਿੰਨੀ ਮੈਂ ਕਮਾਈ ਕੀਤੀ ਹੈ ਨਾ, ਉਹ ਸਾਰੀ ਕਮਾਈ ਇੱਕ ਪਾਸੇ ਰੱਖ ਕੇ ਤੇ ਇਹਨਾਂ ਦਾ ਪਾਰ ਉਤਾਰਾ ਕਰ। ਤੇ ਲਿਖਦੇ ਨੇ ਭਾਈ ਗੁਰਦਾਸ ਸਾਹਿਬ ਜੀ, ਕਹਿਣ ਲੱਗੇ ਵੇਖੋ ਨਾਮ ਦੀ ਬਰਕਤ, ਨਾਮ ਦੀ ਪਾਵਰ, ਨਾਮ ਦੀ ਤਾਕਤ। ਉਹਨੇ ਕਿਹਾ ਸੀ ਅੱਜ ਤੱਕ ਜਿੰਨੀ ਮੈਂ ਭਗਤੀ ਕੀਤੀ ਹੈ, ਜਿੰਨੇ ਵੀ ਮੈਂ ਬੰਦਗੀ ਕੀਤੀ, ਸਾਰੀ ਇੱਕ ਪਾਸੇ ਰੱਖ ਕੇ ਇਹਨਾਂ ਦਾ ਪਾਪੀਆਂ ਦਾ ਪਾਰ ਉਤਾਰਾ ਕਰ। ਤੇ ਕਹਿਣ ਲੱਗੇ ਉਸ ਵੇਲੇ ਕਿੰਨਾ ਕੁ ਨਾਮ ਦੇਣਾ ਪਿਆ? ਇੱਕ ਤੱਕੜੇ ਵਿੱਚ ਪਾਸੇ ਵਿੱਚ ਸਾਰੇ ਜਿੰਨੇ ਵੀ ਨਰਕਾਂ ਦੇ ਜੀਵ ਸੀ ਉਹਨਾਂ ਨੂੰ ਰੱਖ ਦਿੱਤਾ, ਦੂਸਰੇ ਪਾਸੇ ਕਿਣਕਾ ਮਾਤਰ ਨਾਮ ਦਾ ਰੱਖਿਆ। ਗੁਰਮੁਖ, ਜਿਹੜਾ ਕਿਣਕਾ ਮਾਤਰ ਨਾਮ ਦਾ ਰੱਖਿਆ ਸੀ ਉਹ ਤੱਕੜਾ ਥੱਲੇ ਵੱਲ ਭਾਰਾ ਹੋ ਗਿਆ, ਤੇ ਜਿਹਦੇ ਵਿੱਚ ਇੰਨੇ ਨਰਕ ਪਾਪੀ ਬੈਠੇ ਸਨ ਉਹ ਉੱਚਾ ਹੋ ਗਿਆ। ਭਾਵ ਕਿਣਕਾ ਮਾਤਰ ਨਾਮ ਦਾ ਦੇਣ ਦੇ ਨਾਲ ਹੀ ਸਾਰਿਆਂ ਦੀ ਬੰਦ ਖਲਾਸੀ ਹੋ ਗਈ। ਥੋੜਾ ਜਿਹਾ ਨਾਮ ਦੇਣਾ ਪਿਆ, ਇੰਨੀ ਤਾਕਤ ਹੈ ਨਾਮ, ਇੰਨੀ ਬਰਕਤ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਨਾਮ ਦੀ ਵਡਿਆਈ ਕਰਦਿਆਂ ਬਚਨ ਕਹਿੰਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਨਾ ਸਾਰਿਆਂ ਦੇ ਬੰਦ ਖਲਾਸੀ ਕਰਦੇ, ਧਰਮ ਰਾਜ ਨੂੰ ਆਖਿਆ ਪਾਪੀਆਂ ਦਾ ਪਾਰ ਉਤਾਰਾ ਕਰਨ। ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕੁਰੇ ਅਬਨਾਸੀ, ਕਹਿਣ ਲੱਗੇ ਮੇਰੇ ਹੱਥ ਵਿੱਚ ਕੋਈ ਨਹੀਂ ਭਗਤ ਜੀ, ਇਹ ਤੇ ਰੱਬ ਦੇ ਹੱਥ ਵਿੱਚ। ਕਹਿਣ ਲੱਗੇ ਉਹਦੇ ਕਰਮ ਦੇ ਵਿੱਚ, ਕੰਮ ਦੇ ਵਿੱਚ ਭਗਤ ਜਨ ਜਿਹੜੇ ਨੇ ਉਹ ਉਹਨੂੰ ਕਹਿ ਸਕਦੇ ਨੇ ਸਾਡੇ ਹੱਥ ਵਿੱਚ ਕੋਈ ਨਹੀਂ। ਗਹਿਣੇ ਧਰੇ ਨੇ ਇੱਕ ਨਾਉ, ਗਹਿਣੇ ਧਰੇ ਇੱਕ ਪਾਸੇ ਨਾਮ ਦੀ ਬਰਕਤ, ਇੱਕ ਪਾਸੇ ਪਾਪੀਆਂ ਦਾ ਸਾਰਾ ਪਲੜਾ ਇਹਨਾਂ ਭਰ ਦਿੱਤਾ। ਗਹਿਣੇ ਧਰੇ ਨੇ ਇੱਕ ਨਾਉ, ਪਾਪਾ ਨਾਲ ਕਰੇ ਨਿਰਜਾਸੀ, ਪਾ ਸੰਗ ਪਾਪ ਨਾ ਪੂਜਨੀ, ਗੁਰਮੁਖ ਨਾਉ ਉਹ ਤੁਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ, ਨਾਮ ਦੀ ਬਦੌਲਤ ਸਾਰੇ ਨਰਕਾਂ ਵਿੱਚ ਜਿਹੜੇ ਪਾਪੀਆਂ ਨਾਲ ਭਰਿਆ ਪਿਆ ਸੀ ਨਰਕ, ਨਾਮ ਦੀ ਬਦੌਲਤ ਨਰਕੋਂ ਛੁੱਟੇ ਜੀ ਜੰਤ,
ਕੱਟੀ ਗਲਹੋਂ ਸਿਲਕ ਜਮ ਫਾਂਸੀ ਮੁਕਤ ਜੁਗਤ ਨਾਵੇਂ ਕੀ ਦਾਸੀ। ਗੁਰਮੁਖੋ ਇਹ ਤੇ ਨਾਮ ਦੀਆਂ ਦਾਸੀਆਂ ਨੇ। ਜਿਸ ਮਨੁੱਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਜਾਏ ਨਾ, ਉਹ ਆਪਣਾ ਭਲਾ ਨਹੀਂ ਕਰ ਜਾਂਦਾ, ਕਈ ਨਰਕ ਵਿੱਚ ਪਾਪੀ ਸੜ ਰਹੇ ਨੇ, ਉਹਨਾਂ ਦਾ ਵੀ ਪਾਰ ਉਤਾਰਿਆ ਕਰ। ਇੱਕ ਵਾਰੀ ਜਪ ਲਈਏ ਨਾਮ, ਸਤਨਾਮ ਸਤਨਾਮ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇਸ ਵਾਹਿਗੁਰੂ ਦੇ ਸਤਨਾਮ ਵਿੱਚ ਇੰਨੀ ਤਾਕਤ ਨਾ। ਭਗਤ ਕਬੀਰ ਸਾਹਿਬ ਦੇ ਨਾ ਘਰ ਦੇ ਵਿੱਚ ਕੋਈ ਦੁਖੀ ਸੱਜਣ ਆ ਗਿਆ। ਜਿਸ ਵੇਲੇ ਆਇਆ ਉਹਨੇ ਆਵਾਜ਼ ਮਾਰੀ ਤੇ ਭਗਤ ਜੀ ਆਪ ਘਰ ਵਿੱਚ ਨਹੀਂ ਸਨ, ਘਰ ਵਾਲੀ ਘਰ ਸੀ। ਦਰਵਾਜ਼ਾ ਖੋਲ ਪੁੱਛਿਆ ਜੀ ਭਗਤ ਕਬੀਰ ਸਾਹਿਬ ਜੀ ਨੂੰ ਮਿਲਣਾ, ਮਹਾਂਪੁਰਖਾਂ ਦਰਸ਼ਨ ਕਰਨੇ। ਘਰ ਵਾਲੀ ਕਹਿਣ ਲੱਗੀ ਉਹ ਤੇ ਘਰ ਨੇ, ਦੱਸੋ ਕੰਮ ਕੀ? ਕਹਿਣ ਲੱਗੇ ਕੰਮ ਤੇ ਕੁਝ ਨਹੀਂ, ਦੁੱਖ ਬਹੁਤ ਨੇ, ਇੰਨਾ ਦੁਖੀ ਇੰਨਾ ਦਿਨੇ ਚੈਨ ਆਉਂਦਾ ਨਾ ਰਾਤ ਨੂੰ, ਉਹਦਾ ਇਲਾਜ ਕਰਾਉਣ ਵਾਸਤੇ ਹੈ। ਤੇ ਭਗਤ ਕਬੀਰ ਜੀ ਦੀ ਘਰ ਵਾਲੀ ਨੂੰ ਪਤਾ ਸੀ ਵੀ ਜਿਹੜਾ ਵੀ ਕੋਈ ਘਰ ਦੇ ਵਿੱਚ ਦੁਖੀ ਆਤਰ ਆਉਂਦਾ ਹੈ ਨਾ, ਤੇ ਮੇਰਾ ਸਿਰ ਦਾ ਸਾਈਂ ਭਗਤ ਉਹਨਾਂ ਨੂੰ ਇਹ ਕਹਿੰਦਾ ਹੈ ਵੀ ਰਾਮ ਜਪਿਆ ਕਰ, ਰਾਮ ਜਪਿਆ ਕਰ, ਰਾਮ ਜਪਿਆ ਕਰ। ਤੇ ਜੇ ਭਗਤ ਕਬੀਰ ਸਾਹਿਬ ਘਰੇ ਹੁੰਦੇ ਤੇ ਉਹਨੇ ਵੀ ਇਸ ਦੁਖੀ ਨੂੰ ਕਹਿਣਾ ਸੀ ਵੀ ਰਾਮ ਜਪ, ਰਾਮ ਜਪ, ਰਾਮ ਜਪ, ਮੈਂ ਹੀ ਕਹਿ ਦਿੰਦੀ। ਉਹ ਕਹਿਣ ਲੱਗੇ ਵੀ ਉਹ ਤੇ ਘਰ ਦੇ ਵਿੱਚ ਨਹੀਂ, ਜੇ ਤੂੰ ਦੁੱਖਾਂ ਦਾ ਮਾਰਿਆ ਹੋਇਆ ਆਇਆ ਨਾ ਵੀ ਕਹਿੰਦਾ ਵੀ ਦੁੱਖ ਖਤਮ ਹੋ ਜਾਣ। ਤੇ ਕਹਿਣ ਲੱਗੇ ਆਪਣੀ ਰਸਨਾ ਤੋਂ ਕਹਿ ਰਾਮ ਜੀ, ਰਾਮ ਜੀ, ਰਾਮ ਜੀ, ਪਰਮਾਤਮਾ ਦਾ ਨਾਮ ਤਿੰਨ ਵਾਰੀ ਜਪ ਲਾ। ਹਲੇ ਘਰ ਵਾਲੀ ਉਹਨੂੰ ਕਹਿ ਰਹੀ ਸੀ, ਉਹ ਜਪਣ ਲੱਗਾ ਇੰਨੀ ਦਿਨ ਭਗਤ ਕਬੀਰ ਸਾਹਿਬ ਜੀ ਹੈ। ਕਹਿਣ ਲੱਗੇ ਭਗਵਾਨ ਨੇ ਕੀ ਹੋਇਆ ਹੈ, ਕੌਣ ਸੱਜਣ? ਕਹਿਣ ਲੱਗੇ ਜੀ ਬੜਾ ਦੁਖੀ ਸੀ, ਤੁਹਾਨੂੰ ਮਿਲਣ ਵਾਸਤੇ ਆਇਆ ਸੀ। ਕਹਿੰਦਾ ਮੈਂ ਬਹੁਤ ਦੁੱਖਾਂ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਮੇਰੇ ਦੁੱਖ ਕੱਟੇ ਜਾਣ। ਤੇ ਪੁੱਛਿਆ ਤੂੰ ਕੀ ਕਿਹਾ? ਕਹਿਣ ਲੱਗੇ ਮੈਨੂੰ ਕਹਿ ਦਿੱਤਾ ਵੀ ਤਿੰਨ ਵਾਰੀ ਰਾਮ ਜੀ, ਰਾਮ ਜੀ, ਰਾਮ ਜੀ ਕਹਿੰਦੇ ਦੁੱਖ ਕੱਟੇ ਜਾਣ। ਕਹਿਣ ਲੱਗੇ ਉਹ ਭਗਵਾਨ ਨੇ ਪਰਮਾਤਮਾ ਦੇ ਨਾਮ ਨੂੰ ਤੂੰ ਇੰਨਾ ਸਸਤਾ ਸਮਝ ਲਈ? ਕਹਿਣ ਲੱਗੇ ਇੱਕ ਵਾਰੀ ਕਹਿ ਦਿੱਤੇ ਤੇ ਦੁੱਖ ਕੱਟੇ ਜਾਣੇ ਨੇ, ਤਿੰਨ ਵਾਰੀ ਕਹਿਣ ਦੀ ਤੇ ਲੋੜ ਹੀ ਨਹੀਂ ਪੈਣ। ਇਹ ਨਾਮ ਦੀ ਤਾਕਤ ਬਰਕਤ ਕਿਤੇ ਭਿੱਜ ਕੇ ਪ੍ਰੇਮ ਵਿੱਚ ਭਿੱਜ ਕੇ ਗੁਰੂਹ ਸਾਡੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜੇ ਨਾ, ਕਰੋੜਾਂ ਜਨਮਾਂ ਦੇ ਦੁੱਖ ਕੱਟੇ ਜਾਂਦੇ। ਅੱਜ ਉਸੇ ਨਾਮ ਦੀ ਤਾਕਤ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮਨਾਮੇ ਦੇ ਵਿੱਚ ਕੀਤੀ, ਬਚਨ ਕਹਿ ਦਿੱਤੇ ਨੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਭਾਈ ਸਿਮਰਤੀਆਂ ਨੂੰ ਪੜ੍ਹ ਕੇ, ਵੇਦਾਂ ਨੂੰ ਪੜ੍ਹ ਕੇ, ਪੁਰਾਣਾਂ ਨੂੰ ਪੜ੍ਹ ਕੇ ਜੇ ਤੁਸੀਂ ਨਾਮ ਦੀ ਗੱਲ ਕਰਦੇ ਤੇ ਵਾਹ ਭਲਾ, ਤੇ ਜੇ ਨਾਮ ਦੀ ਗੱਲ ਹੀ ਨਹੀਂ ਕੀਤੀ ਤੁਸੀਂ ਹੋਰ ਕਰਮ ਕਾਂਡਾਂ ਵਿੱਚ ਲੋਕਾਂ ਨੂੰ ਲਾ ਛੱਡਿਆ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਈ ਸੀ। ਨਾਮ ਤੋਂ ਬਿਨਾਂ ਜਿੰਨੀਆਂ ਵੀ ਤੁਸੀਂ ਗੱਲਾਂ ਪੰਡਿਤ ਜੀ ਲੋਕਾਂ ਨੂੰ ਪੜ੍ਹ ਪੜ੍ਹ ਕੇ ਸੁਣਾਉਂਦੇ ਹੋ ਉਹ ਸਾਰੀਆਂ ਹੋਸ਼ੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਕੋਈ ਵਜ਼ਨ ਨਹੀਂ, ਉਹਨਾਂ ਗੱਲਾਂ ਨੂੰ ਕਿਸੇ ਦਾ ਕੋਈ ਨਹੀਂ ਸੁਣਾ। ਨਾਮ ਦੀ ਵਡਿਆਈ ਕਰੋ, ਨਾਮ ਦੀਆਂ ਗੱਲਾਂ ਕਰੋ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ। ਸਿੱਖਾਂ ਪੁੱਛਿਆ ਮਹਾਰਾਜ ਨਾਮ ਦਾ ਖਜ਼ਾਨਾ ਕਿਹਦੇ ਕੋਲ? ਕਹਿਣ ਲੱਗੇ ਵੀ ਹੈ ਤੇ ਰੱਬ ਦਾ ਨਾਮ ਕੋੜੀਏ, ਪਰ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਜੇ ਗੁਰਮੁਖਾਂ ਦੇ, ਸੰਤਾਂ ਦੇ, ਭਗਤਾਂ ਦੇ, ਉਹਨਾਂ ਕੋਲ ਬੈਠਿਆ ਕਰੋ, ਕਿਣਕਾ ਮਾਤਰ ਤੁਹਾਨੂੰ ਵੀ ਮਿਲ ਜਾਏਗਾ। ਸੁਖਮਨੀ ਸਾਹਿਬ ਦੇ ਬੋਲ ਨੇ ਭਗਤ ਜਨਾ ਕੇ ਮਨ ਬਿਸਰਾਮ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਭਗਤਾਂ ਦੇ ਹਿਰਦੇ ਵਿੱਚ ਨਾਮ, ਜਨਮ ਮਰਨ ਮੋ ਦੁੱਖ ਸਾਧੂ ਸੰਗ ਨਸੇ। ਜਿਹੜਾ ਗੁਰੂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਦਾ ਨਾ ਉਹਦੇ ਜੰਮਣ ਮਰਨ ਦੇ ਦੁੱਖ ਜਿਹੜੇ ਨੇ ਖਤਮ ਹੋ ਜਾਂਦੇ ਨੇ। ਮੋਹੇ ਬਾਦ ਅਹੰਕਾਰ ਸਰਪਨ ਸਰਪਰ ਰੁਨਿਆ। ਮੋਹੇ ਦਰਥ ਨੇ ਮੋਹ, ਬਾਦ ਦਰਥ ਨੇ ਝਗੜਾ, ਅਹੰਕਾਰ ਦਰਥ ਨੇ ਹੰਕਾਰੀ ਬੰਦਾ। ਕਹਿਣ ਲੱਗੇ ਜਦੋਂ ਨਾਮ ਜਪੇਗਾ ਨਾ ਇਸ ਅੰਦਰ ਦਾ ਮੋਹ ਵੀ ਖਤਮ ਹੋ ਜਾਏਗਾ, ਅੰਦਰ ਦੇ ਝਗੜੇ ਕਲੇਸ਼ ਵੀ ਖਤਮ ਹੋ ਜਾਣਗੇ, ਹੰਕਾਰ ਵੀ ਖੜਾ ਛੱਡ ਜਾਏਗਾ। ਤੇ ਜੇ ਨਾਮ ਨਾ ਜਪਿਆ ਤੇ ਸਰਪਰ ਰੁਨਿਆ, ਇੱਕ ਦਿਨ ਜ਼ਰੂਰ ਤੈਨੂੰ ਰੋਣਾ ਪਏਗਾ, ਦੁੱਖ ਝੱਲਣੇ ਪੈਣਗੇ। ਸੁੱਖ ਨਾ ਪਾਏ ਨ ਮੂਲ ਨਾਮ ਵਿਛੁਨਿਆ। ਜਿਹੜੇ ਨਾਮ ਤੋਂ ਵਿਛੜ ਜਾਂਦੇ ਨੇ ਨਾ ਭੋਰਾ ਮਾਤਰ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਨਹੀਂ ਆ ਸਕਦਾ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਉਹ ਭਲਿਆ ਮੈਂ ਮੇਰੀ ਦੇ ਵਿੱਚ ਹੀ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਬੰਨ ਛੱਡੇ। ਮੈਂ ਨਾ ਕਰਿਆ ਕਰ, ਤੂੰ ਕਰਿਆ ਕਰ, ਤੂੰ ਤੂੰ ਕਰਤਾ ਤੂੰ ਹੁਆ, ਉਸ ਪਰਮਾਤਮਾ ਨੂੰ ਯਾਦ ਕਰਿਆ ਕਰ, ਅੰਦਰ ਦੀ ਮੈਂ ਨੂੰ ਛੱਡ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਜੇ ਮੈਂ ਕਰੇਗਾ ਨਾ ਤੇ ਫਿਰ ਨਰਕ ਸੁਰਗ ਦੇ ਵਿੱਚ ਨਿਵਾਸ, ਨਰਕ ਦੇ ਅਰਥ ਕਿਤੇ ਨੇ ਦੁੱਖ, ਸੁਰਗ ਦੇ ਅਰਥ ਕਿਤੇ ਨੇ ਸੁੱਖ। ਕਹਿਣ ਲੱਗੇ ਆ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਤੇਰੀ ਜ਼ਿੰਦਗੀ ਰੋਂਦਿਆਂ ਧੁੰਦਿਆਂ ਲੰਘਦੀ ਪਈ ਏ। ਕਹਿਣ ਲੱਗੇ ਮੈਂ ਮੇਰੀ ਨੂੰ ਛੱਡ, ਨਾਮ ਵਿੱਚ ਤੂੰ ਨਾਲ ਜੁੜ, ਤੇ ਕਹਿਣ ਲੱਗੇ ਸੱਚ ਜਾਣੀ ਫਿਰ ਕਦੀ ਨਰਕਾਂ ਦੇ ਵਿੱਚ ਗੋਤੇ ਨਹੀਂ ਖਾਣੇ ਪੈਣਗੇ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਮਹਾਰਾਜ ਕਹਿਣ ਲੱਗੇ ਯਕੀਨ ਕਰੀ
ਅਸੀਂ ਸੋਧ ਕੇ ਸੋਧ ਕੇ ਸੋਧ ਕਰ ਕਰਕੇ ਇਸ ਤੱਤ ਤੇ ਪਹੁੰਚੇ ਹਾਂ। ਕੀ ਸੋਧ ਕੀਤੀ ਹੈ ਜੀ? ਨਾਮ ਬਿਨਾਂ ਸੁੱਖ ਨਾਹੇ ਸਰਪਰਹ। ਨਾਮ ਤੋਂ ਬਿਨਾਂ ਜ਼ਿੰਦਗੀ ਵਿੱਚ ਸੁੱਖ ਨੇ ਬੰਦਿਆ, ਨਾਮ ਤੋਂ ਬਿਨਾਂ ਜੀਵਨ ਦੀ ਬਾਜ਼ੀ ਹਾਰ ਕੇ ਜਾਏਗਾ। ਆਵਹ ਜਾਹੇ ਅਨੇਕ ਮਰ ਮਰ ਜਨਮ। ਇੱਕ ਦੀ ਗੱਲ ਨਹੀਂ, ਦੋ ਦੀ ਗੱਲ ਨਹੀਂ। ਲੋਕ ਆਉਂਦੇ ਨੇ ਸੰਸਾਰ ਦੇ ਵਿੱਚ, ਆਣ ਕੇ ਚਲੇ ਜਾਂਦੇ ਨੇ, ਮਰ ਮਰ ਜਨਮ ਤੇ ਆਏ ਨੇ, ਚਲੇ ਗਏ। ਇਸੇ ਤਰ੍ਹਾਂ ਸੰਸਾਰ ਵਿੱਚ ਆਪਣੀ ਜ਼ਿੰਦਗੀ ਨਾਮ ਤੋਂ ਬਿਨਾਂ ਬਤੀਤ ਕਰਦੇ ਨੇ, ਫਿਰ ਇਸ ਆਉਣ ਜਾਣ ਦੇ ਗੇੜ ਵਿੱਚ ਪੈ ਰਹੇ ਨੇ। ਬਿਨ ਬੁੱਝੇ ਸਭ ਬਾਤ ਜੋਨੀ ਭਰਮ ਤੇ। ਜਿੰਨੀ ਦੇਰ ਤੱਕ ਸਮਝ ਨਹੀਂ ਆਈ, ਜਿੰਨੀ ਦੇਰ ਤੱਕ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਨਾਮ ਨਹੀਂ ਜਪਿਆ, ਉਨੀ ਦੇਰ ਤੱਕ ਜੂਨਾਂ ਤੋਂ ਛੁਟਕਾਰਾ ਨਹੀਂ। ਜਿਨ ਕੋ ਭਏ ਦਿਆਲ ਤਿੰਨ ਸਾਧੂ ਸੰਗ ਪੈ। ਜਿਹਦੇ ਤੇ ਵਾਹਿਗੁਰੂ ਦਿਆਲੂ ਹੁੰਦਾ ਨਾ, ਕਿਰਪਾਲੂ ਹੁੰਦਾ, ਕਿਰਪਾ ਕਰਦਾ, ਉਹਨੂੰ ਸਾਧੂ ਦੀ ਸੰਗਤ ਮਿਲ ਜਾਂਦੀ। ਸਾਧੂ ਦੇ ਅਰਥ ਨੇ ਗੁਰੂ, ਗੁਰੂ ਦੀ ਸੰਗਤ ਮਿਲਦੀ। ਜਿਹਨੂੰ ਗੁਰੂ ਦੀ ਸੰਗਤ ਮਿਲਦੀ, ਅੰਮ੍ਰਿਤ ਹਰਿ ਕਾ ਨਾਮ ਤਿੰਨੀ ਜਨੀ ਜਪ ਲੈ। ਗੁਰੂ ਦੀ ਸੰਗਤ ਕਰਨ ਵਾਲਾ ਫਿਰ ਪਰਮਾਤਮਾ ਦੇ ਨਾਮ ਨੂੰ ਜਪਦਾ ਜੇ। ਖੋਜੇ ਕੋਟ ਅਸੰਖ ਬਹੁਤ ਅਨੰਤ ਕੇ ਭਲਿਆ। ਇੱਕ ਨਹੀਂ ਦੋ ਨਹੀਂ, ਕਰੋੜਾਂ ਦੀ ਗੱਲ ਸੁਣ ਕੇ ਵੇਖਲਾ। ਜਿਸ ਬਜਾਏ ਆਪ ਨੇੜਾ ਤਿਸ ਹੈ, ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹਨੂੰ ਪਰਮਾਤਮਾ ਨੇੜੇ ਹੋ ਕੇ ਸਭ ਦਾਤਾਂ ਦਿੰਦਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਸਿੱਖਾ ਆ ਅਰਦਾਸ ਕਰਿਆ ਕਰ ਗੁਰੂ ਦੇ ਚਰਨਾਂ ਦੇ ਵਿੱਚ, ਹੇ ਪਰਮਾਤਮਾ ਜਿੱਥੇ ਦੁਨੀਆਂ ਦੀਆਂ ਦਾਤਾਂ ਦਿੱਤੀਆਂ ਜੇ ਨਾ, ਇੱਕ ਆ ਵੀ ਦਾਤ ਝੋਲੀ ਵਿੱਚ ਪਾ ਦਿਓ। ਵਿਸਰ ਨਾਹੀ ਦਾਤਾਰ, ਤੇਰਾ ਨਾਮ ਨਾ ਸਾਨੂੰ ਵਿਸਰੇ, ਤੇਰੀ ਯਾਦ ਨਾ ਵਿਸਰੇ। ਆਪਣਾ ਨਾਮ ਦੇਹੋ, ਆਪਣੇ ਨਾਮ ਦੀ ਬਖਸ਼ਿਸ਼ ਕਰੋ। ਗੁਣ ਗਾਵਾ ਦਿਨ ਰਾਤ ਨਾਨਕ ਚਾਓ, ਇਹੋ ਮੇਰੇ ਮਨ ਦੇ ਵਿੱਚ ਇਹ ਚਾਅ ਪੈਦਾ ਕਰਦੇ, ਮੈਂ ਦਿਨ ਰਾਤ ਤੇਰਾ ਵਾਹਿਗੁਰੂ ਜੀ ਗੁਣ ਗਾਉਂਦਾ ਰਹਾਂ, ਨਾਮ ਜਪਦਾ ਰਹਾਂ। ਸਤਿਗੁਰੂ ਕਿਰਪਾ ਕਰੋ, ਤੁਸੀਂ ਵੱਡਿਆਂ ਭਾਗਾਂ ਵਾਲੇ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਦੇ ਜੇ, ਇਸੇ ਤਰ੍ਹਾਂ ਜਪਦੇ ਰਹੀਏ, ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜਿਆ ਵਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹੇ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਓਕਰ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਥ ਸੁਆਮੀ, ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ, ਸਭ ਕੁਛ ਹੈ ਜਿਸ ਦੇ ਹਿੱਸੋ ਪਾਵੈ, ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ ਨਾਮ ਜਨਕਾ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ, ਕਰਤੇ ਰਾਏ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨੇ ਇੱਛਾ ਸਭ ਪੂਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਟੋ, ਜਿਸ ਦੇ ਆਏ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਾਹੇ ਨਾਨਕ ਤਹ ਸੁਖ ਹੋਆ, ਤਿਤ ਕਰਿ ਅਨਹਦ ਵਾਜੇ, ਆਨੰਦ ਸੁਨਹਾ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਤੁਰੇ ਸਗਲ ਵਸੂਰੇ, ਦੁਖ ਰੋ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪਨੀਰ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੀ ਅਨਹ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦਾਈ ਦਾਇਆ ਖਿਲ ਸਗਲ ਜਗਤ, ਚੰਗਿਆਈਆ ਬੁਰਿਆਈਆ ਬਾਚੇ ਤਰ ਮਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਤੇ ਆਇਆ ਕੈਮ ਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुख कने कोई न जाने तुमरायंत ऊचे ते ऊचा भगवंत सगल।

0: ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਔਰ ਸਤਿਕਾਰਯੋਗ ਸਾਸਵੀ ਮਾਰੇ ਬਖਸ਼ੀ ਚਾਰ ਸਿੰਘਾਂ ਨੇ ਅੰਮ੍ਰਿਤ ਲੈ ਕੇ ਮਾਰੇ ਡਿੱਗੋ ਆਨੰਦ ਮਾਣਦੇ ਹੋਏ ਹਾਂ। ਪਿੱਤਰ ਗੁਰਬਾਣੀ ਆਸਾ ਕਿ ਵਾਰ ਸੰਪੂਰਨ ਕੀਤੇ ਸਰਨ ਕੀਤੇ ਨੇ, ਉਪਰੰਤ ਉਹਨਾਂ ਦੀ ਕਥਾ ਚਾਰ ਦੁਆਰ ਵੀ ਸਰਨ ਕੀਤੀ, ਅਰਦਾਸ ਸਾਹਿਬ ਨੇ ਭਰੀਆਂ ਨੇ, ਪਰੰਤੂ ਮਾਰੇ ਬਖਸ਼ੇ ਪਿੱਤਰ ਨੂੰ ਨਾਮੇ ਸਰਨ ਕੀਤੇ ਹੈ। ਸੋ ਸਾਧ ਸਿੰਘ ਦਾ ਅੱਜ ਇਸ ਪਾਸਵਾ ਗੁਰੂ ਸਾਹਿਬ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਜਸ ਸਿੰਘ ਤੁਹਾਨੂੰ ਪਤਾ ਹੈ ਕਿ ਲੜੀ ਵਾਰ ਸਹਿਜ ਪਾਠ ਚੱਲ ਰਹੇ ਨੇ ਭਾਈ ਸਾਹਿਬ ਆਪ ਜੀ ਨੂੰ, ਠੀਕ 10 ਵਜੇ ਤੱਕ ਪਿੱਤਰ ਗੁਰਬਾਣੀ ਦੀ ਲੜੀ ਵਾਰ ਸਹਿਜ ਪਾਠ ਸਰਨ ਕਰਾਉਣਗੇ। ਸੋ ਸਾਧ ਸਿੰਘ ਜਸ ਸਿੰਘ ਤੁਹਾਨੂੰ ਮਿਹਨਤ ਇਹਨਾਂ ਦੇ ਭੋਗ ਪੈਣਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ। ਸੋ ਜਿਹਨਾਂ ਜਿਹਨਾਂ ਗੁਰਮੁਖਪੁਰਾਂ ਨੇ ਘਰਾਂ 'ਚ ਬੈਠ ਕੇ ਨਾਲ ਸਹਿਜ ਪਾਠ ਆਰੰਭ ਕੀਤੇ ਨੇ, ਪਾਠ ਕਰ ਰਹੇ ਹੋ ਬਟ ਪਾ ਕੇ ਹੋ, ਉਹ ਸਤਸੰਗ ਜੀ ਕਿਸੇ ਨੂੰ ਪਾਠ ਆਰੰਭ ਕਰਨਾ ਹੋਵੇ ਜਾਂ ਕਰ ਰਹੇ ਹਨ, ਜਿਹਨਾਂ ਨੂੰ ਵੀ ਲੋੜ ਹੋਵੇ ਭਾਈ ਰੁਦਰ ਸਿੰਘ ਜੀ ਨੂੰ ਫੋਨ ਕਰਕੇ ਅਤੇ ਆਪਣਾ ਨਾਮ ਅਤੇ ਟੈਲੀਫੋਨ ਦਰਜ ਕਰਾ ਦਿਓ, ਤਾਂ ਕਿ ਸਮੇਂ ਸਿਰ ਸਾਰਿਆਂ ਦੀ ਇਕੱਠੀ ਅਰਦਾਸ ਹੋ ਸਕੇ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 25 ਨੂੰ ਹੈ ਮੈਮੋਰੀਅਲ ਡੇ, ਆਪਣੇ ਯਾਦ ਰੱਖਣਾ। 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸਾਡੇ ਪਾਸ, ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ 27 ਤੋਂ 31 ਤੱਕ। ਸਤਸੰਗ ਜੀ ਜਨਮ ਜੂਨ 2 ਨੂੰ ਹੈ ਜਨਮ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਦਾ, ਸੋ ਆਪਣੇ ਹਾਜ਼ਰੀਆਂ ਭਰਨੀਆਂ ਨੇ। ਸੋ ਜੂਨ 4 ਨੂੰ ਹੈ ਅਟੈਕ ਅਕਾਲ ਤਖ਼ਤ 'ਤੇ 1984 ਵਾਲਾ ਤੀਜਾ ਘੱਲੂਘਾਰਾ। ਸਤਸੰਗ ਜੋ ਸਮੇਂ ਵਾਪਰਿਆ ਹੋਇਆ, ਸੋ ਉਸ ਸਮੇਂ ਦੇ ਜਿਹੜੇ ਉਸ ਵਿੱਚ ਜਿਹੜੇ ਜਾਣਦੇ ਨੇ ਜਿਹੜੇ ਸੀ ਉਹਨਾਂ ਨੂੰ ਪਤਾ ਹੈ ਕਿੰਨਾ ਉੱਥੇ ਦਰਦਨਾਕ ਸੀ। ਸੋ ਉਸ ਸਮੇਂ ਜਿਨ੍ਹਾਂ ਨੇ ਗੁਰੂ ਮਹਾਰਾਜ ਸ਼ਾਹ ਨੂੰ ਕੈਂਪ ਰੱਖਣ ਵਾਸਤੇ ਸਿੰਘਾਂ ਸਿੰਘ ਨੇ ਚੰਗੀਆਂ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਯਾਦ ਕਰੀਏ। ਸੋ ਸਤਸੰਗ ਜੀ ਜੂਨ 4 ਨੂੰ ਅਟੈਕ ਹੈ ਅਤੇ ਜੂਨ 5 ਨੂੰ ਹੈ ਜਨਮ ਦਿਨ ਪਿਆਰੇ ਮੁਕਮ ਸਿੰਘ ਜੀ ਦਾ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ, ਉਹਨਾਂ ਦੀ ਬਖਸ਼ੀਆਂ ਦਾ ਧੰਨਵਾਦ ਕਰਨਾ। ਔਰ ਸਤਸੰਗ ਜੀ ਅਸੀਂ ਹੁਣ ਸਹਿਜ ਪਾਠ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 225 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 225 ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਨਾਮ

ਭਗਤ ਭੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਹਾਂ ਹਾਂ ਕਰਤ ਨਹੀਂ ਸੱਚ ਪਾਈਐ, ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ। ਹਉ ਮੈਂ ਕਰ ਰਾਜੇ ਬਹੁਤਾਵੈ।

ਪਹਿਲਾ ਪਹਿਲਾ ਪ੍ਰਥਮੇ ਬ੍ਰਹਮਾ ਕਾਲੇ ਘਰ ਆਇਆ ਬ੍ਰਹਮ ਕਮਲ ਪਿਆਲ ਨ ਪਾਇਆ ਆਗਿਆ ਨਹੀਂ ਲੀਨੀ ਭਰਮ ਭੁਲਾਇਆ ਜੋ ਉਪਜੈ ਸੋ ਕਾਲ ਸੰਘਾਰਿਆ ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ

ਰਈਅਤ ਮਹਿਰ ਮੁਕੱਦਮ ਸਿੱਕਦਾਰ ਹੈ, ਨਿਹਚਲ ਕੋਏ ਨਾ ਦਿਸੈ ਸੰਸਾਰ ਹੈ, ਅਫਰਿਓ ਕਾਲ ਕੂੜ ਸਿਰ ਮਾਰੈ, ਨਿਹਚਲ ਏਕ ਸੱਚਾ ਸਚ ਸੋਈ, ਜਿਨ ਕਰ ਸਾਜੀ ਤਿਨੈ ਸਭ ਗੋਈ।

ਪਹਿਲਾ ਗੁਰ ਪ੍ਰਸਾਦੀ ਬੂਝ ਲੇ ਤੋ ਹੋਏ ਨਬੇਰਾ ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ ਬਿਨ ਗੁਰ ਸ਼ਬਦ ਨਾ ਛੁੱਟੀ ਐ ਦੇਖੋ ਵਿਚਾਰਾ ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝਹੀ ਕਿਤ ਬਿਦ ਨਿਰਬਹੀ ਐ।

ਸਭੇ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝੀ ਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਭਰਮੇ ਭੂਲੇ ਆਵੋ ਜਾਓ ਮਨ ਮੁਖ ਸੂਤਕ ਕਬਹਿ ਨ ਜਾਏ ਜਿਚਰ

ਜਾਣੀ ਮਾਹੇ। ਸੂਤਕ ਭੋਜਨ ਜੇਤਾ ਕਿਛ ਖਾਹੇ, ਸੂਤਕ ਕਰਮ ਨਾ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਸਤਿਗੁਰ ਸੇਵਿਆ ਸੂਤਕ ਜਾਏ, ਮਰੈ ਨਾ ਜਨਮੈ ਕਾਲ ਨ ਖਾਏ। ਸਾਸਤ ਸਿਮਰਤ ਸੋਧ ਦੇਖ ਹੁਕੋਏ, ਵਿਣ ਨਾਵੈ ਕੋ ਮੁਕਤ ਨ ਹੋਏ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ, ਕਲ ਮਹਿ ਗੁਰਮੁਖ ਉਤਰ ਸੁਪਾਰ। ਸਾਚਾ ਮਰੈ ਨ ਆਵੈ ਜਾਏ, ਨਾਨਕ ਗੁਰਮੁਖ ਰਹਿ ਸਮਾਏ। ਗੌੜੀ ਮਹੱਲਾ ਤੀਜਾ, ਗੁਰਮੁਖ ਸੇਵਾ ਪ੍ਰਾਣ ਅਧਾਰਾ, ਹਰ ਜੀਉ ਰੱਖ ਹੋ ਹਿਰਦੈ ਉਰਧਾਰਾ। ਗੁਰਮੁਖ ਸੋਭਾ ਸਾਚ ਦੁਆਰਾ, ਪੰਡਿਤ ਹਾਰ ਪੜ ਤਜੋ ਵਿਕਾਰਾ। ਗੁਰਮੁਖ ਭਉਜਲ ਉਤਰ ਹੋ ਪਾਰਾ ਰਹਾਉ, ਗੁਰਮੁਖ ਵਿਚੋਂ ਹਉ ਮੈਂ ਜਾਏ। ਗੁਰਮੁਖ ਮੈਲ ਨਾ ਲਾਗੈ ਆਏ, ਗੁਰਮੁਖ ਨਾਮ ਵਸੈ ਮਨ ਆਏ। ਗੁਰਮੁਖ ਕਰਮ ਧਰਮ ਸਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ। ਗੁਰਮੁਖ ਨਾਮ ਰਤੇ ਸੁਖ ਹੋਈ, ਆਪਣਾ ਮਨ ਪਰ ਬੁੱਧ ਹੋ ਬੂਝ ਹੋ ਸੋਈ। ਲੋਕ ਸਮਝਾਵਹੁ ਸੁਣੇ ਨ ਕੋਈ, ਗੁਰਮੁਖ ਸਮਝਹੁ ਸਦਾ ਸੁਖ ਹੋਈ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਏ ਨ ਪਾਈ। ਆਵੈ ਜਾਵੈ ਠੌਰ ਨ ਕਾਈ, ਮਨਮੁਖ ਕਰਮ ਕਰੇ ਬਹੁਤ ਅਭਿਮਾਨਾ। ਬਗ ਜਿਉ ਲਾਏ ਬਹਿ ਨਿਤ ਧਿਆਨਾ, ਜਮ ਪਕੜਿਆ ਤਬ ਹੀ ਪਛੁਤਾਨਾ। ਬਿਨ ਸਤਿਗੁਰ ਸੇਵੇ ਮੁਕਤ ਨ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ। ਗੁਰਦਾਤਾ ਜੁਗ ਚਾਰੇ ਹੋਈ, ਗੁਰਮੁਖ ਜਾਤ ਪਤ ਨਾਮੇ ਵਡਿਆਈ। ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਗੌੜੀ ਮਹੱਲਾ ਤੀਜਾ, ਇਸ ਜੁਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੈ ਗੁਰ ਸਭ ਸੋਝੀ ਪਾਈ। ਐਥੇ ਅੱਗੇ ਹਰ ਨਾਮ ਸੁਖਾਈ।

ਜੀ ਪਾਈ। ਮਨ ਮੁਖ ਅੰਧ ਰਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵਲਾਈ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ। ਆਪ ਨ ਚੀਨੈ ਬਾਜੀ ਹਾਰੀ, ਕਾਪੜ ਪਹਿਰ ਕਰੇ ਚਤੁਰਾਈ। ਮਾਇਆ ਮੋਹੇ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁਖ ਪਾਈ। ਨਾਮ ਰੱਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵਲਾਗੀ। ਨਾਨਕ ਸਤਗੁਰ ਸੇਵਹਿ ਸੇਵਡ ਭਾਗੀ। ਗਾਉੜੀ ਮਹੱਲਾ ਤੀਜਾ। ਬ੍ਰਹਮਾ ਮੂਲ ਵੇਦ ਅਭਿਆਸਾ, ਤਿਸਤੇ ਉਪਜੇ ਦੇਵ ਮੋਹ ਪਿਆਸਾ। ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਾਸਾ, ਹਮ ਹਰ ਰਾਖੇ ਸਤਗੁਰੂ ਮਿਲਾਇਆ। ਅਣ ਦਿਨ ਭਗਤ ਹਰ ਨਾਮ ਦ੍ਰਿੜਾਇਆ ਰਹਾਉ। ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜਵਾਦ ਵਖਾਣੈ ਸਿਰ ਮਾਰੇ ਜਮਕਾਲਾ। ਤਤ ਨ ਚੀਨਹਿ ਬੰਨੈ ਪੰਡ ਪਰਾਲਾ,

ਸਦ ਹੀ ਨਿਰਮਲ ਸਹਿਜ ਸਮਾਵੈ, ਹਰ ਕਥਾ ਸੁਨਹਿ ਸੇਤਨਵੰਤ ਦਿਸਹਿ ਜੁਗਮਾਹੀ, ਤਿਨ ਕੋ ਸਭ ਨਿਵਹਿ ਅਣ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵਹਿ ਸਾਚੇ ਮਨ ਮਾਹੀ, ਪੂਰੇ ਸਤਿਗੁਰ ਸ਼ਬਦ ਸੁਨਾਇਆ, ਤ੍ਰੈ ਗੁਣ ਮੇਟੇ ਚੌਥੈ ਚਿਤ ਲਾਇਆ, ਨਾਨਕ ਹਉਮੈ ਮਾਰ ਬ੍ਰਹਮ ਮਿਲਾਇਆ, ਗੌੜੀ ਮਹੱਲਾ ਤੀਜਾ, ਬ੍ਰਹਮਾ ਵੇਦ ਪੜੈ ਵਾਦ ਵਖਾਣੈ, ਅੰਤਰ ਤਾਮਸ ਆਪ ਨਾ ਪਛਾਣੈ, ਤਾ ਪ੍ਰਭ ਪਾਏ ਗੁਰ ਸ਼ਬਦ ਵਖਾਣੈ, ਗੁਰ ਸੇਵਾ ਕਰੋਂ ਫਿਰ ਕਾਲ ਨ ਖਾਏ, ਮਨਮੁਖ ਖਾਦੇ ਦੂਜੈ ਭਾਏ ਰਹਾਓ, ਗੁਰਮੁਖ ਪ੍ਰਾਣੀ ਅਪਰਾਧੀ ਸੀਧੇ, ਗੁਰ ਕੈ ਸ਼ਬਦ ਅੰਤਰ ਸਹਿਜ ਰੀਧੇ, ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧੇ, ਸਤਿਗੁਰ ਮੇਲੇ ਪ੍ਰਭ ਆਪ ਮਿਲਾਏ, ਮੇਰੇ ਪ੍ਰਭ ਸਾਚੇ ਕੈ ਮਨ ਭਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਬਿਨ ਗੁਰ ਸਾਚੇ ਭਰਮ ਭੁਲਾਏ, ਮਨਮੁਖ ਅੰਧੇ ਸਦਾ ਬਿਖ ਖਾਏ, ਜਮ ਡੰਡ ਸਹਿ ਸਦਾ ਦੁਖ ਪਾਏ, ਜਮੁਆ ਨਾ ਜੋ ਹੈ ਹਰ ਕੀ ਸਰਨਾਈ, ਹਉਮੈ ਮਾਰ ਸਚ ਲਿਵਲਾਈ, ਸਦਾ ਰਹੇ ਹਰ ਨਾਮ ਲਿਵਲਾਈ, ਸਤਿਗੁਰ ਸੇਵੈ ਸੇਜਨ ਨਿਰਮਲ ਪਵਿੱਤਾ, ਮਨ ਸਿਓ ਮਨ ਮਿਲਾਏ ਸਭ ਜਗ ਜੀਤਾ, ਇਨ ਬਿਦ ਕੁਸਲ ਤੇਰੇ ਮੇਰੇ ਮੀਤਾ, ਸਤਿਗੁਰੂ ਸੇਵੇ ਸੋ ਫਲ ਪਾਏ, ਹਿਰਦੈ ਨਾਮ ਵਿੱਚ ਹੋਆ ਪਗਵਾਏ, ਅਨਹਦ ਬਾਣੀ ਸ਼ਬਦ ਵਜਾਏ, ਸਤਿਗੁਰ ਤੇ ਕਵਨ ਕਵਨ ਨਾ ਸਿਧੋ, ਮੇਰੇ ਭਾਈ ਸਤਿਗੁਰ ਤੇ

ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੈ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ, ਮਾਇਆ ਕਰ ਮੂਲ ਜੰਤਰ ਪਰਮਾਏ, ਹਰ ਜੀਉ ਵਿਸਰਿਆ ਦੂਜੈ ਭਾਏ, ਜਿਸ

ਸਹਿ ਛੁਪਾਈ। ਗਿਆਨੀ ਬੂਝੈ ਸਹਿਜ ਸੁਭਾਈ, ਗੁਰਮੁਖ ਸਾਚ ਰਹਿਆ ਲਿਵ ਲਾਈ। ਹਉ ਮੈਂ ਮਾਇਆ ਸ਼ਬਦ ਜਲਾਈ, ਮੇਰਾ ਪ੍ਰਭ ਸਾਚਾ ਮੇਲ ਮਿਲਾਏ।

ਹਿਰਦੈ ਵਸਿਆ ਸੱਚ ਸੋਏ, ਗੁਰਮੁਖ ਮਨ ਬੇਦਿਆ ਅਸਥਿਰ ਹੋਏ, ਹੁਕਮ ਪਛਾਣੈ ਬੂਝੈ ਸੱਚ ਸੋਏ, ਤੂੰ ਕਰਤਾ ਮੈਂ ਅਵਰ ਨ ਕੋਏ, ਤੁਝ ਸੇਵੀ ਤੁਝ ਤੇ ਪਤ ਹੋਏ, ਕਿਰਪਾ ਕਰੇ ਗਾਵਾ ਪ੍ਰਭ ਸੋਏ, ਨਾਮ ਰਤਨ ਸਭ ਜਗ ਮਹਿ ਲੋਏ।

ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਿਟਾਈ, ਸਦਾ ਆਨੰਦ ਹਰ ਨਾਮ ਲਿਵ ਲਾਈ। ਗੁਰ ਮਿਲਿਆ ਹਮਕੋ ਸਰੀਰ ਸੁਧ ਭਈ, ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਈ, ਬਿਨਸੇ ਕ੍ਰੋਧ ਖਿਮਾ ਗਹਿ ਲਈ, ਹਰੇ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰ ਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲਖ

ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸਮਾਲ। ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਅਸ਼ਟਪਦੀਆ।

ਕਹਿੰਦਾ ਸੀ ਲੱਖ

0: ਚਲੋ ਠੀਕ ਹੈ,
1: ਕੋਈ ਗੱਲ ਨਹੀਂ। ਕੱਪੜਾ ਹੈ।

0: ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਬੜੇ ਪਿਆਰ ਸਹਿਤ ਦੋਨੋ ਪਰਿਵਾਰ ਅਤੇ ਬੱਚਾ ਬੱਚੀ ਸਤਿਗੁਰਾਂ ਦੀ ਹਜ਼ੂਰੀ ਵਿਖੇ ਜੁੜ ਬੈਠੇ ਨੇ। ਆਓ ਅੱਜ ਦੇ ਆਨੰਦ ਕਾਰਜਾਂ ਦੀ ਸਾਰੀ ਰੂਪ ਰੇਖਾ ਸਤਿਕਾਰਯੋਗ ਸਰਦਾਰ ਰਜਿੰਦਰ ਸਿੰਘ ਜੀ ਆਪ ਜੀਆਂ ਨੂੰ ਦੱਸਣਗੇ। ਪਿਆਰ ਸਹਿਤ ਸਰਵਣ ਕਰੋ ਜੀ।
1: ਆ ਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਾਪਤ ਕੀਤਾ। ਪਰਮੇਸ਼ੁਰ ਬੰਟ ਬਣਾਈ, ਫਿਰ ਡੋਲਤ ਕਤੂ ਨਾਹੀਂ। ਬੜੇ ਹੀ ਖੁਸ਼ੀਆਂ ਭਰੇ ਮੌਕੇ 'ਤੇ ਆ ਕੇ ਧੰਨ ਧੰਨ ਸ੍ਰੀ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਅੱਜ ਬੜੇ ਖੁਸ਼ ਭਰੇ ਮੌਕੇ 'ਤੇ ਜੁੜੇ ਹਾਂ। ਸਭ ਨੂੰ ਇੱਥੋਂ ਦੇ ਸੇਵਾਦਾਰਾਂ ਵੱਲੋਂ, ਪ੍ਰਬੰਧਕ ਵੱਲੋਂ ਸਭ ਨੂੰ ਜੀਓ ਆਇਆਂ ਜੀ। ਅਤੇ ਥੋੜ੍ਹੇ ਮਿੰਟਾਂ ਵਿੱਚ ਹੀ ਆਪਾਂ ਸਾਹਿਬਾਂ ਦੀ ਬਖਸ਼ ਲੈਂਦੇ ਹੋਏ ਕਾਕਾ ਮਨਜੋਤ ਸਿੰਘ ਸੰਘਾ, ਸਪੁੱਤਰ ਸਰਦਾਰ ਪਰਮਜੀਤ ਸਿੰਘ ਸੰਘਾ ਅਤੇ ਬੀਬੀ ਮਨਜੀਤ ਕੌਰ ਸੰਘਾ ਜੀ ਦੇ ਆਨੰਦ ਕਾਰਜ ਕਰਨ ਜਾ ਰਹੇ ਹਾਂ। ਬੱਚੀ ਪ੍ਰਤੀਕ ਕੌਰ ਨਾਲ, ਜੋ ਸਪੁੱਤਰੀ ਹੈ ਸਰਦਾਰ ਹਰਵਿੰਦਰ ਸਿੰਘ ਸੈਣੀ ਅਤੇ ਬੀਬੀ ਗੁਰਦੀਪ ਕੌਰ ਸੈਣੀ ਜੀ। ਉਸ ਦੇ ਵਿੱਚ ਕੁਝ ਹਿੱਸੇ ਹੋਣਗੇ। ਕੈਮਰਾਮੈਨ, ਪਲੀਜ਼ ਇਫ ਯੂ ਕੈਨ ਮੂਵ ਟੂ ਵਨ ਸਾਈਡ ਫਰੋਮ ਦਾ ਵਿਊ ਮਾਈ ਬਿਟਵੀਨ ਮਾਈ ਸੈਲਫ ਐਂਡ ਦਾ ਵੁੱਡ ਬੀ ਕਪਲ। ਥੈਂਕ ਯੂ। ਸੋ ਸੁਭਾਗ ਜੋੜੀ ਨੂੰ ਇਹ ਬੇਨਤੀ ਹੈ ਕਿ ਕੁਝ ਹਿੱਸੇ ਨੇ ਪ੍ਰ ਆਨੰਦ ਕਾਰਜ ਦੇ, ਸਾਰੀ ਮਰਿਆਦਾ ਜੋ ਹੈ ਉਹ ਸਿੱਖ ਰਹਿਤ ਮਰਿਆਦਾ ਅਨੁਸਾਰ ਚੱਲਣੀ ਹੈ ਇੱਥੇ। ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਇਲਾਹੀ ਬਾਣ ਦੇ ਸ਼ਬਦ ਦਾ ਕੀਰਤਨ ਹੋਵੇਗਾ। ਸ਼ਬਦ ਹੋਵੇਗਾ ਜੀ, ਕੀਤਾ ਰੋੜੀਆ ਕੰਮ ਸੁਹਾਰ ਪਿਆ ਆਖੀਏ, ਕਾਲਜ ਦੇ ਸਵਾਰ ਸਤਿਗੁਰ ਸੱਚ ਆਖੀਏ। ਸ਼ਬਦ ਦੇ ਕੀਰਤਨ ਤੋਂ ਉਪਰੰਤ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਅਰਦਾਸ ਕਰਨਗੇ, ਜਿਸ ਦੇ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਹੀ ਕੇਵਲ ਖੜ੍ਹੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਹੀ ਬਿਰਾਜਮਾਨ ਰਹਿਣ ਦੀ ਕਿਰਪਾ ਕਰਨ, ਜਿਵੇਂ ਆਪ ਜੀ ਬੜੇ ਪਿਆਰ ਅਤੇ ਸ਼ਰਧਾ ਨਾਲ ਚੁੱਪ ਦਾ ਦਾਨ ਬਖਸ਼ਦੇ ਹੋਏ ਬੈਠੇ ਹੋ। ਸੋ ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਹੁਕਮਨਾਮੇ ਤੋਂ ਬਾਅਦ ਬੇਨਤੀ ਕੀਤੀ ਜਾਵੇਗੀ ਪੱਲੇ ਦੀ ਰਸਮ ਵਾਸਤੇ। ਪੱਲੇ ਦੀ ਰਸਮ ਕਰਨਗੇ ਸਰਦਾਰ ਹਰਵਿੰਦਰ ਸਿੰਘ ਜੀ ਸੈਣੀ, ਉਹ ਮਨਜੋਤ ਸਿੰਘ ਦਾ ਪੱਲਾ ਬੱਚੀ ਪ੍ਰਤੀਕ ਕੌਰ ਨੂੰ ਪੜਾਉਣਗੇ। ਅਤੇ ਪੱਲੇ ਬਾਰੇ ਮੈਂ ਦੱਸਦਾ, ਦੋਨਾਂ ਨੇ ਆਪਣੇ ਆਪਣੇ ਸਿਰ ਤੋਂ ਫੜ ਕੇ ਰੱਖਣਾ ਹੁੰਦਾ ਜੀ, ਮਰਿਆਦਾ ਅਨੁਸਾਰ ਚੇਤਾ ਰੱਖਿਓ। ਕਈ ਵਾਰੀ ਸ੍ਰੀ ਸਾਹਿਬ ਹੱਥ 'ਚ ਹੁੰਦੀ ਹੈ ਅਤੇ ਕਈ ਵਾਰੀ ਫਿਰ ਉਹ ਰਹਿ ਜਾਂਦਾ, ਉਹ ਹਿੱਸਾ ਸਾਨੂੰ ਮੁੜ ਕੇ ਕਹਿਣਾ ਪੈਂਦਾ। ਸੋ ਮੈਂ ਪਹਿਲਾਂ ਇੱਥੇ ਕਹਿ ਦਿਓ ਕਿ ਦੋਨਾਂ ਨੇ ਫੜਨਾ ਹੁੰਦਾ ਆਪਣਾ ਆਪਣਾ ਸਿਰਾ। ਪੱਲੇ ਅਸੀਂ ਅਕਾਲ ਪੁਰਖ 'ਤੇ ਦੋਨਾਂ ਨੇ ਲੱਗਣਾ ਹੈ, ਤੁਸੀਂ ਉਸਦੀ ਬਖਸ਼ ਲੈਣੀ ਹੈ ਤਾਂ ਕਰਕੇ। ਸੋ ਪੱਲੇ ਦੀ ਰਸਮ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਣਾ ਜੀ। ਚਾਰ ਲਾਵਾਂ ਨੇ, ਇਕੱਲੀ ਇਕੱਲੀ ਲਾਮ ਦਾ ਪਾਠ ਵਾਰੀ ਵਾਰੀ ਹੋਣਾ, ਨਾਲ ਕੀਰਤਨ ਵੀ ਹੋਣਾ ਹਰ ਲਾਮ ਦਾ, ਨਾਲ ਪ੍ਰਕਰਮਾ ਵੀ ਹੋਣੀਆਂ। ਸੋ ਪਹਿਲਾਂ ਆਪ ਜੀ ਨੇ ਦੋਨਾਂ ਨੇ ਬੈਠੇ ਬੈਠੇ ਜੋ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਸੂਈ ਰਾਗ ਅੰਦਰ, ਉਸ ਪਹਿਲੀ ਲਾਮ ਦਾ ਪਾਠ ਸਰਵ ਕਰਨਾ। ਉਸ ਦੇ ਅਖੀਰ 'ਤੇ ਭਾਈ ਸਾਹਿਬ ਨੇ ਜਦੋਂ ਗੁਰੂ ਸਾਹਿਬ ਦਾ, ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੁਹਰਾਇਆ, ਦੁਬਾਰਾ ਅਖੀਰਲੀ ਪੰਕਤੀ 'ਚ ਤੁਸੀਂ ਦੋਨਾਂ ਨੇ ਮੱਥਾ ਟੇਕ ਕੇ ਪਹਿਲੀ ਪ੍ਰਕਰਮ ਸ਼ੁਰੂ ਕਰ ਦੇਣੀ ਮੇਰੇ ਵਾਲੇ ਪਾਸੇ ਨੂੰ ਆ ਕੇ, ਅਤੇ ਮਨਜੋਤ ਸਿੰਘ ਸੰਘਾ ਜੀ ਅੱਗੇ ਅੱਗੇ ਚੱਲਣਗੇ ਅਤੇ ਬੇਟੀ ਪ੍ਰਤੀਕ ਕੌਰ ਪਿੱਛੇ ਪਿੱਛੇ ਮਰਿਆਦਾ ਅਨੁਸਾਰ, ਅਤੇ ਨਾਲ ਕੀਰਤਨ ਹੋ ਰਿਹਾ ਹੋਵੇਗਾ ਉਸੇ ਹਰ ਪਹਿਲੀ ਲਾਮ ਦਾ। ਫਿਰ ਆਪ ਜੀ ਨੇ ਵਾਪਸ ਜਾ ਕੇ ਆਪਣੇ ਥਾਂ 'ਤੇ ਮੱਥਾ ਟੇਕ ਕੇ ਬੈਠ ਕੇ ਦੂਸਰੀ ਲਾਮ ਦਾ ਪਾਠ ਸਰਵ ਕਰਨ ਲਈ ਮੇਸਰ ਬਿਰਾਜਮਾਨ ਹੋ ਜਾਣਾ। ਸੋ ਇਸ ਤਰ੍ਹਾਂ ਤੀਸਰੀ ਅਤੇ ਚੌਥੀ, ਆਓ ਹੁਣ ਆਪਾਂ ਗੁਰੂ ਦੀ ਬਖਸ਼ ਲਈਏ ਅਤੇ ਹੱਥਾਂ ਤਾਂ ਇੱਕ ਮਿੰਟ ਜੀ। ਸੋ ਜਦੋਂ ਚਾਰੇ ਲਾਵਾਂ ਹੋ ਗਈਆਂ, ਚਾਰੇ ਪ੍ਰਕਰਮਾਂ ਹੋ ਗਈਆਂ, ਉਸ ਤੋਂ ਬਾਅਦ ਆਪ ਜੀ ਨੇ ਰਾਜ ਬੈਠੇ ਰਹਿਣਾ ਅਤੇ ਭਾਈ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਸਰਨਾਮ ਸਿੰਘ ਜੀ ਗੁਰਦਾਸਪੁਰੀ ਵਾਲਿਆਂ ਦੇ ਜਥੇ ਨੇ ਸਾਨੂੰ ਕੀਰਤਨ ਸਰਵਣ ਪਾਉਣਾ। ਕੁਝ ਸ਼ਬਦ ਉਸ ਤੋਂ ਬਾਅਦ ਵੀ ਪੂਰੇ ਕਰਨਗੇ। ਜਦੋਂ ਸ਼ਬਦ ਸਾਰੇ ਹੋ ਗਏ ਪੂਰੇ ਮਰਿਆਦਾ ਅਨੁਸਾਰ, ਆਪਾਂ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਲ ਹੋਣਾ। ਅਰਦਾਸ ਤੋਂ ਬਾਅਦ ਹੁਕਮਨਾਮਾ, ਹੁਕਮਨਾਮੇ ਤੋਂ ਬਾਅਦ ਜੇ ਕਿਸੇ ਨੂੰ ਵਧਾਈ ਦੇਣੀ ਉਹ, ਅਤੇ ਬਾਕੀ ਜੋ ਬੱਚਿਆਂ ਨੂੰ ਸਨਮਾਨ ਕਰਨਾ। ਆਹੁਣ ਗੁਰੂ ਦੀ ਬਖਸ਼ ਲਈਏ, ਆਰੰਭ ਕਰੀਏ ਕੀਤਾ ਲੋੜੀ ਕੰਮ ਸੁਹਾਰ ਪਿਆ ਕਿ ਕਾਲਜ ਦੇ ਸਵਾਲ ਸਤਿਗੁਰ ਸਾਹਿਬ ਸਾਖੀ ਹੈ ਵਾਹ

तेरे पानी सर्वात।

आओ, कोट पराध हमारे खंड हो, अनेक विधि समझाव हो, हम अज्ञान

ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ ਜੀ। ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਕਿ ਪੱਲੇ ਦੀ ਰਸਮ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਸੁਭਾਗ ਜੋੜੀ ਦੇ ਆਨੰਦ ਕਾਰਜ ਨਿਮਿਤ ਆਪ ਜੀ ਗੁਰੂ ਚਰਨਾਂ ਵਿੱਚ ਸੰਗਤੀ ਰੂਪ ਵਿੱਚ ਅਸੀਸ ਦੇਣ ਵਾਸਤੇ ਇਕੱਤਰ ਹੋਏ ਬੈਠੇ ਹੋ। ਆਓ ਹੁਣ ਆਨੰਦ ਕਾਰਜ ਦੀ ਮਰਿਆਦਾ ਪ੍ਰਾਰੰਭ ਹੋਏਗੀ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਰੀ ਮਰਿਆਦਾ ਨੂੰ ਸਰਵਣ ਕਰਨਾ ਹੈ ਅਤੇ ਉਸੇ ਅਨੁਸਾਰ ਹੀ ਆਪਣਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਿਕਰਮਾ ਕਰਨੀ ਹੈ, ਬਾਣੀ ਨੂੰ ਸਰਵਣ ਕਰਨਾ ਹੈ। ਆਪ ਜੀ ਵਡਭਾਗੀ ਹੋ ਜੋ ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹੋ। ਗੁਰੂਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਉੱਤਮ ਧਰਮ ਮੰਨਿਆ ਹੈ, ਸਕਲ ਧਰਮ ਹੈ ਗ੍ਰਿਸ਼ਟ ਪ੍ਰਧਾਨ ਹੈ। ਗ੍ਰਿਸ਼ਟ ਧਰਮ ਵਿੱਚ ਪਤੀ ਔਰ ਪਤਨੀ ਦੇ ਰਿਸ਼ਤੇ ਵਿੱਚ ਬੱਝ ਕੇ ਜਦੋਂ ਜੀਵ ਗੁਰਮਤ ਦਾ ਧਾਰਨੀ ਹੋ ਕਰਕੇ ਗੁਰੂ ਮਰਿਆਦਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਤਾਂ ਉਹ ਕੇਵਲ ਆਪਣੇ ਪਰਿਵਾਰ ਦਾ ਨਹੀਂ, ਆਪਣੇ ਸਮਾਜ ਦਾ, ਜਗਤ ਦੇ ਭਲੇ ਵਿੱਚ ਵੀ ਬੜਾ ਵੱਡਾ ਯੋਗਦਾਨ ਪਾਉਂਦਾ ਹੈ। ਸੋ ਇਸ ਕਰਕੇ ਗ੍ਰਿਸ਼ਟ ਨੂੰ ਬੜਾ ਵੱਡਾ ਕਿਹਾ ਗਿਆ ਹੈ। ਗ੍ਰਿਸ਼ਟ ਵਿੱਚੋਂ ਹੀ ਬੜੇ ਵੱਡੇ ਵੱਡੇ ਜਪੀ, ਤਪੀ, ਯੋਧੇ, ਮਹਾਬਲੀ ਪੈਦਾ ਹੁੰਦੇ ਹਨ। ਇਸ ਕਰਕੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਇਸ ਧਰਮ ਨੂੰ ਮਾਣ ਦਿੱਤਾ ਹੈ। ਆਪ ਜੀ ਵਡਭਾਗੀ ਹੋ ਜੋ ਆਪ ਜੀ ਨੇ ਮਾਰਗ ਚੁਣਿਆ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਚਾਰ ਲਾਵਾਂ ਦਾ ਪਾਠ ਸਾਨੂੰ ਬਖਸ਼ਿਸ਼ ਕੀਤਾ ਹੈ। ਕੋਈ ਵੀ ਸਿੰਘ ਅਤੇ ਸਿੰਘਣੀ ਜਦੋਂ ਆਨੰਦ ਕਾਰਜ ਦੀ ਮਰਿਆਦਾ ਵਿੱਚ ਵੱਜਦਾ ਹੈ, ਉਹਦੇ ਲਈ ਜ਼ਰੂਰੀ ਹੈ ਕਿ ਸਤਿਗੁਰਾਂ ਦੀ ਪਾਵਨ ਬਾਣੀ ਦਾ ਪਾਠ ਗੁਰੂ ਹਜ਼ੂਰ ਆ ਕੇ ਸੁਣਨਾ, ਸੰਗਤ ਦੀ ਹਜ਼ੂਰੀ ਵਿੱਚ ਗ੍ਰਿਸ਼ਟ ਵਿੱਚ ਵੱਜਣ ਦਾ ਆਪਣਾ ਇਹ ਪ੍ਰਣ ਲਿਆ ਜਾਂਦਾ ਹੈ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਚਾਰ ਲਾਵਾਂ ਦਾ ਪਾਠ ਉਚਾਰਨ ਕੀਤਾ ਹੈ। ਛੰਤ ਰੂਪ ਵਿੱਚ ਇਹ ਪਾਵਨ ਸ਼ਬਦ ਹੈ। ਸਤਿਗੁਰਾਂ ਦੇ ਪਵਿੱਤਰ ਅੰਗ 773 ਅਤੇ 74 ਉੱਪਰ ਇਹ ਪਾਵਨ ਪਵਿੱਤਰ ਸ਼ਬਦ ਦਰਜ ਹੈ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਵੇਂ ਇੱਕ ਜੀਵ ਜਦੋਂ ਸੰਸਾਰ ਵਿੱਚ ਆਉਂਦਾ ਹੈ ਉਹ ਸੰਸਾਰ ਦੇ ਪ੍ਰਵਿਰਤੀ ਕਰਮਾਂ ਵਿੱਚ ਰੁੱਝ ਜਾਂਦਾ ਹੈ, ਪਰ ਉਹਨਾਂ ਕਰਮਾਂ ਵਿੱਚ ਰਹਿੰਦਿਆਂ ਜੇ ਕਿਤੇ ਉਸ ਨੂੰ ਗੁਰੂ ਮਿਲ ਜਾਏ, ਗੁਰੂ ਦੇ ਮਿਲਦਿਆਂ ਫਿਰ ਉਸ ਨੂੰ ਬੈਰਾਗ ਪੈਦਾ ਹੋ ਜਾਂਦਾ ਕਿ ਇਹ ਸੰਸਾਰ ਵਿੱਚ ਸਦਾ ਨਹੀਂ ਰਹਿਣਾ, ਮੇਰਾ ਅਸਲ ਘਰ, ਮੇਰਾ ਪੇਕਾ ਘਰ ਨਹੀਂ, ਮੇਰਾ ਸਹੁਰਾ ਘਰ ਹੈ, ਭਾਵ ਉਹ ਪਰਮਾਤਮਾ ਦਾ

ਉੱਥੇ ਮਾਣ ਸਤਿਕਾਰ ਹਾਸਲ ਕਰਦੀ ਹੈ। ਇਸੇ ਤਰ੍ਹਾਂ ਦਤਾਰ ਪਿਤਾ ਮਹਾਰਾਜ ਨੇ ਪਰਮੇਸ਼ਵਰ ਤੇ ਜੀਵ ਦਾ ਨਾਤਾ ਰੱਖਿਆ ਹੈ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਜਿੱਥੇ ਗੁਰਬਾਣੀ ਦਾ ਆਸਰਾ ਲੈ ਕਰਕੇ ਸੰਸਾਰੀ ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਹੈ, ਉੱਥੇ ਵੀ ਯਤਨ ਕਰਨਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਘਰ ਸਾਡਾ ਨਿੱਜ ਘਰ ਹੈ, ਉਹਦੇ ਘਰ ਵਿੱਚ ਸਾਨੂੰ ਕਿਵੇਂ ਥਾਂ ਮਿਲੇ, ਪਿਆਰ ਮਿਲੇ, ਅਦਬ ਮਿਲੇ, ਉਸੇ ਅਨੁਸਾਰ ਅਸੀਂ ਆਪਣਾ ਜੀਵਨ ਬਤੀਤ ਕਰਨਾ। ਇਹੀ ਹਰ ਗ੍ਰਿਸ਼ਤੀ ਦਾ ਫਰਜ਼ ਹੈ, ਧਰਮ ਹੈ, ਇਹੀ ਗੁਰਮਤ ਦੀ ਸਿੱਖਿਆ ਹੈ। ਸੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਚਾਰ ਲਾਵਾਂ ਦਾ ਪਾਠ ਸਰਵਣ ਕਰਨਾ। ਦਾਸ ਜਦੋਂ ਪਹਿਲੀ ਲਾਮ ਦਾ ਪਾਠ ਪ੍ਰਾਰੰਭ ਕਰੇਗਾ, ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਆਏਗਾ, ਲਾਮ ਸੰਪੂਰਨ ਹੋਏਗੀ। ਮੈਂ ਦੋ ਵਾਰੀ ਉਹ ਪੰਕਤੀਆਂ ਨੂੰ ਦੁਹਰਾਵਾਂਗਾ। ਆਪ ਜੀ ਨੇ ਬੜੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕਰਕੇ ਮੇਰੇ ਸੱਜੇ ਹੱਥ ਪਰਿਕਰਮਾ ਸ਼ੁਰੂ ਕਰਨੀ ਹੈ ਆਹਿਸਤਾ ਆਹਿਸਤਾ, ਤੇ ਫਿਰ ਮੱਥਾ ਟੇਕ ਕੇ ਆਪਣੇ ਅਸਥਾਨ ਤੇ ਬੈਠ ਜਾਣਾ ਹੈ। ਇਸ ਦੌਰਾਨ ਰਾਗੀ ਸਿੰਘ ਲਾਮ ਦਾ ਕੀਰਤਨ ਕਰਨਗੇ, ਚਾਰ ਲਾਵਾਂ ਦਾ ਇਸੇ ਤਰ੍ਹਾਂ ਪਾਠ ਹੋਏਗਾ। ਹਰ ਲਾਮ ਤੇ ਸਮਾਪਤ ਹੋਣ ਤੇ ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਤੇ ਮੱਥਾ ਟੇਕ ਕੇ ਹੀ ਆਪਣੇ ਅਸਥਾਨ ਤੇ ਬੈਠ ਜਾਣਾ ਹੈ। ਆਓ ਆਪਾਂ ਪ੍ਰਾਰੰਭ ਕਰੀਏ। ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇ ਕਰਕੇ ਸ਼ਾਂਤੀ ਬਣਾ ਕਰਕੇ ਬੈਠਣਾ ਹੈ ਜੀ। ਸਤਿ

0: ਕੀਤੀ ਛੁੱਟੀ ਨਾ।
1: ਇੱਕ ਵਾਰ ਫੇਰ ਦੋਨਾਂ ਪਰਿਵਾਰਾਂ ਨੂੰ ਤੇ ਸਾਰੇ ਸਾਕ ਸੰਬੰਧੀਆਂ ਨੂੰ ਦਾਸ ਵੱਲੋਂ ਤੇ ਦਾਸ ਦੇ ਸਾਥੀਆਂ ਵੱਲੋਂ ਬਹੁਤ ਬਹੁਤ ਵਧਾਈਆਂ ਜੀ। ਆਓ ਪਿਆਰ ਸਾਹਿਤ ਸਾਰੀਆਂ ਸੰਗਤਾਂ ਅਰਦਾਸ ਵਿਚ ਸ਼ਾਮਲ ਹੋਈਏ। ਦਸ ਰਿਆਂ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਤ ਹੋਏ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ।

ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਗਰੀਬ ਨਵਾਜ, ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਭੇਟਾਵਾਂ ਮਾਇਆ ਅਰਪਣ ਕੀਤੀ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਕਬੂਲ ਕਰਨੀਆਂ, ਰਹਿਮਤ ਕਰੋ, ਦਰ ਆਈ ਸੰਗਤ ਨੂੰ ਨਿਵਾਜਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂਚਹਿ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸਿਮ ਦੇ ਗੁਰਪਾਰ ਉਤਾਰਨ।

0: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ। ਬੜੇ ਖੁਸ਼ੀਆਂ ਤੇ ਮੰਗਾਂ ਭਰੇ ਸਮੇਂ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਿਸੰਗ ਜੀਓ ਆ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਕਾਕਾ ਮਨਜੋਤ ਸਿੰਘ ਸੰਘਾ ਅਤੇ ਬੱਚੀ ਪ੍ਰਤੀਕ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਗੁਰਮਤਿ ਯਾਦਾਂ ਅਨੁਸਾਰ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇੱਥੇ ਦੱਸਦਿਆਂ ਮਨਜੋਤ ਸਿੰਘ ਸੰਘਾ ਸਪੁੱਤਰ ਹੈ ਸਰਦਾਰ ਪਰਮਜੀਤ ਸਿੰਘ ਸੰਘਾ ਅਤੇ ਬੀਬੀ ਮਨਜੀਤ ਕੌਰ ਸੰਘਾ ਜੀ ਦਾ, ਅਤੇ ਬੱਚੀ ਪ੍ਰਤੀਕ ਕੌਰ ਹੈ ਸਪੁੱਤਰੀ ਸਰਦਾਰ ਹਰਵਿੰਦਰ ਸਿੰਘ ਸੈਣੀ ਅਤੇ ਬੀਬੀ ਗੁਰਦੀਪ ਕੌਰ ਸੈਣੀ ਜੀ ਦੀ। ਇਸ ਬੇਅੰਤ ਖੁਸ਼ੀ ਭਰੇ ਸਮੇਂ 'ਤੇ ਜਿੱਥੇ ਮੈਂ ਆਪਣੇ ਵੱਲੋਂ, ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ, ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਏ ਦੋਨਾਂ ਪਾਸਿਆਂ ਤੋਂ ਸਾਰੇ ਪ੍ਰਾਹੁਣਿਆਂ ਵੱਲੋਂ ਜਿੱਥੇ ਸੁਭਾਗ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ, ਉੱਥੇ ਉਹਨਾਂ ਦੇ ਮਾਤਾ ਪਿਤਾ, ਰਿਸ਼ਤੇਦਾਰਾਂ, ਸਾਖ ਸੰਬੰਧੀਆਂ, ਮਿੱਤਰਾਂ, ਦੋਸਤਾਂ, ਸਹੇਲੀਆਂ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਅਕਾਲ ਪੁਰਖ ਪਾਸ ਅਰਦਾਸ ਕਰਦਾ ਹਾਂ ਜੋੜੀ ਜੀਵੇ ਜੁਗ ਚਾਰ ਤਿਹਾਰੀ ਭਾਵ ਉਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਅਕਾਲ ਪੁਰਖ ਉਹਨਾਂ ਨੂੰ ਗ੍ਰਸਤ ਜੀਵਨ ਦੀਆਂ ਖੁਸ਼ੀਆਂ ਬਖਸ਼ਦਾ ਹੋਇਆ ਸਦਾ ਸਦਾ ਚੜ੍ਹਦੀਆਂ ਕਲਾਂ ਦਾ ਜੀਵਨ ਬਖਸ਼ੇ ਅਤੇ ਨਾਲ ਉਹਨਾਂ ਨੂੰ ਹੁਣ ਮੈਂ ਬੇਨਤੀ ਕਰਾਂ ਦੋਨਾਂ ਨੂੰ, ਸੁਭਾਗ ਜੋੜੀ ਨੂੰ ਵਿਸ਼ੇਸ਼ ਤੌਰ 'ਤੇ ਮੈਂ ਕਹਿ ਰਿਹਾ ਕਿ ਆਪ ਦੋਨਾਂ ਨੇ ਅੱਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚੁਗਿਰ ਚਾਰ ਪ੍ਰਕਰਮਾਂ ਲੈ ਕੇ ਬਿਨਾਂ ਬੋਲੇ ਇਸ ਜੀਵਨ ਦੇ ਅੰਦਰ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਪ੍ਰਣ ਕੀਤਾ ਹੈ। ਸੋ ਚੇਤਾ ਰੱਖਣ ਭਰੀ ਸੰਗਤ ਦੇ ਵਿੱਚ ਅਤੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪ ਜੀ ਨੇ ਇਹ ਪ੍ਰਣ ਕੀਤਾ ਹੈ ਦੋਨਾਂ ਨੇ। ਸੋ ਉਹ ਗੁਰੂ ਆਪ ਜੀ ਦਾ ਪ੍ਰਣ ਪੂਰਾ ਕਰੇ ਸਾਡੀ ਅਰਦਾਸ ਹੈ, ਅਤੇ ਨਾਲ ਅਰਦਾਸ ਹੈ ਦੋਨਾਂ ਪਰਿਵਾਰਾਂ ਦੀ ਸਦਾ ਲਈ ਆਪਸੀ ਪਿਆਰ ਸਤਿਕਾਰ ਬਣਿਆ ਰਹੇ। ਅਤੇ ਹੁਣ ਮੈਂ ਬੇਨਤੀ ਕਰਾਂ ਸਤਿਕਾਰ ਯੋਗ ਗਿਆਨੀ ਨਵਦੀਪ ਸਿੰਘ ਜੀ ਨੂੰ ਕਿ ਉਸ ਭਾਗ ਜੋੜੀ ਨੂੰ ਸਨਮਾਨਿਤ ਕਰਨਗੇ ਜੀ, ਜੋ ਸਾਡੀ ਮਰਯਾਦਾ ਹੈ। ਖੜੇ ਹੋ ਕੇ ਵੀ ਲੈ ਸਕਦੇ ਹੋ ਤੁਸੀਂ ਸਨਮਾਨ, ਤੇ ਬੈਠੇ ਬੈਠੇ ਵੀ। ਇੱਕ ਪੁੱਛ ਲਈਏ ਜੀ, ਇੱਕ ਮਿੰਟ ਖੜੇ ਹੋ ਕੇ ਲੈਣਾ ਸਨਮਾਨ ਕੇ ਬੈਠੇ ਬੈਠੇ ਜੀ, ਤੁਹਾਡੀ ਮਰਜ਼ੀ ਆ, ਦੋਨਾਂ ਤਰ੍ਹਾਂ ਠੀਕ ਆ। ਸੋ ਬਹੁਤ ਚੰਗਾ ਕੀਤਾ ਸੁਭਾਗ ਜੋੜੀ ਨੇ, ਕਿੰਨਾ ਅਦਬ ਕੀਤਾ ਸਾਹਿਬ ਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਸੁਭਾਗ ਜੋੜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਉੱਠ ਕੇ ਆਪ ਬੜੇ ਪਿਆਰ ਅਤੇ ਅਦਬ ਨਾਲ ਅਸਰੋਪ ਜੋ ਬਖਸ਼ ਕੀਤੇ ਗਏ ਸਨ ਉਸ ਸਵੀਕਾਰ ਕੀਤੇ ਨੇ, ਅਤੇ ਇਹ ਆਪ ਦੋਨਾਂ ਨੂੰ ਇਹ ਚੇਤੇ ਰੱਖਣਾ ਹੁਣ ਇਹਨਾਂ ਵੱਲ ਦੇਖ ਕੇ ਕਿ ਆਪ ਜੀ ਦਾ ਸਾਰਾ ਪ੍ਰੋਗਰਾਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੁਆਰਾ ਹੋਇਆ ਹੈ। ਅਤੇ ਇਸ ਤੋਂ ਅੱਗੇ ਚੱਲੀਏ, ਹੁਣ ਮੈਂ ਇੱਥੇ ਹੋਰ ਵੀ ਕਹਿ ਦੇਵਾਂ ਕਿ ਕਈ ਚਿਰ ਬਾਅਦ ਮੈਂ ਦੇਖਿਆ ਕਿਸੇ ਸੁਭਾਗ ਜੋੜੀ ਨੇ ਕਿਹਾ ਕਿ ਅਸੀਂ ਥੱਲੇ ਕੋਈ ਕੱਪੜਾ ਨਹੀਂ ਵਿਛਾਉਣਾ ਆਨੰਦ ਕਾਰਜ ਵੇਲੇ, ਕਮਾਲ ਦੀ ਗੱਲ ਹੈ। ਸੋ ਮੈਂ ਇਸ ਲਈ ਜਕਾਰਾ ਛੱਡਦਾ ਉਹਨਾਂ ਦੇ ਸਤਿਕਾਰ ਵਜੋਂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਮੈਂ ਹੁਣ ਧੰਨਵਾਦ ਕਰਦਾ ਹਾਂ ਸਾਡੇ ਕੀਰਤਨੀ ਜਥੇ ਭਾਈ ਸਾਹਿਬ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਦਾ, ਜਿਨ੍ਹਾਂ ਨੇ ਬੜੇ ਪਿਆਰ ਅਤੇ ਸ਼ਰਧਾ ਨਾਲ ਸਾਰਾ ਕੀਰਤਨ ਕੀਤਾ। ਧੰਨਵਾਦ ਹੈ ਗਿਆਨੀ ਨਵਨੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਜੋ ਸੀ ਉਹ ਨਿਭਾਇਆ, ਅਰਦਾਸ ਨਾਵਾਂ ਦਾ ਪਾਠ ਅਤੇ ਹੁਕਮਨਾਮਾ ਸਾਰਾ ਕੁਛ। ਧੰਨਵਾਦ ਹੈ ਭਾਈ ਸਾਹਿਬ ਕਿਰਪਾਲ ਸਿੰਘ ਅਟਵਾਲ ਜੀ ਦਾ, ਜੋ ਬਹੁਤ ਸੇਵਾ ਕਰਦੇ ਨੇ ਇਸ ਗੁਰੂ ਘਰ ਵਿਖੇ। ਅੱਜ ਵੀ ਉਹਨਾਂ ਨੇ ਸਾਨੂੰ ਹੁਕਮਨਾਮਾ ਸਾਹਿਬ ਨੂੰ ਪੜ੍ਹਾ ਅਤੇ ਬਾਕੀ ਸੇਵਾਵਾਂ ਦੇ ਨਾਲ ਉਹਨਾਂ ਨੇ ਆ ਕੇ ਕੀਤੀਆਂ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ। ਧੰਨਵਾਦ ਹੈ ਸਾਡੇ ਆਟੋਵਿਜੁਅਲ ਰੂਮ ਦੇ ਲੀਡਰ ਅਤੇ ਉਹਨਾਂ ਦੀ ਟੀਮ ਦਾ, ਓਂਕਾਰ ਸਿੰਘ ਸੰਘਾ, ਭਾਈ ਸਰਦਾਰ ਓਂਕਾਰ ਸਿੰਘ ਸੰਘਾ ਤੋਂ ਉਹਦੀ ਟੀਮ ਦਾ, ਜੋ ਸਾਰਾ ਪ੍ਰੋਗਰਾਮ ਸਕਰੀਨ 'ਤੇ ਵੀ ਲਾਈਵ ਦੇ ਰਹੇ ਸਨ ਅਤੇ ਇੰਟਰਨੈਟ 'ਤੇ ਵੀ ਆ ਰਿਹਾ ਸੀ। ਸਾਡੇ ਗੁਰੂ ਘਰ ਦੇ ਵਿੱਚ ਇਹ ਤੁਹਾਨੂੰ ਸਹੂਲਤ ਹੈ ਕਿ ਅਸੀਂ ਇੰਟਰਨੈਟ ਵਰਤਦੇ ਹਾਂ ਅਤੇ ਬਹੁਤ ਦੋ ਰੇਡੀਓ ਸਾਡੇ ਟੀ ਵੀ ਸਟੇਸ਼ਨ ਵੀ ਹਨ ਆਪਣੇ, ਜਿਨ੍ਹਾਂ 'ਤੇ ਲਾਈਵ ਪ੍ਰੋਗਰਾਮ ਸਾਡੇ ਗੁਰੂ ਘਰ ਦਾ ਆਉਂਦਾ ਰਹਿੰਦਾ ਹਮੇਸ਼ਾ, ਅਤੇ ਵਿਆਹ 'ਤੇ ਵਿਸ਼ੇਸ਼ ਤੌਰ 'ਤੇ ਆਉਂਦਾ ਜੀ, ਯੂਟਿਊਬ 'ਤੇ ਆ ਰਿਹਾ ਹੁੰਦਾ। ਅਤੇ ਉਸ ਤੋਂ ਅੱਗੇ ਚਲੀਏ, ਧੰਨਵਾਦ ਹੈ ਸਾਡੇ ਦੋ ਕਮੇਟੀ ਮੈਂਬਰਾਂ ਦਾ ਵੀ, ਉਹ ਵੀ ਮੈਂ ਕਰਨਾ ਚਾਹਾਂਗਾ। ਸਰਦਾਰ ਸੋਹਣ ਸਿੰਘ ਧਨੋਤਾ, ਸਰਦਾਰ ਕਿਰਪਾਲ ਸਿੰਘ ਅਟਵਾਲ, ਉਹਨਾਂ ਦਾ ਨਾਂ ਵੀ ਭਾਈ ਸਾਹਿਬ ਨਾਲ ਰਲਦਾ ਹੈਗਾ, ਸਾਡੇ ਖਜ਼ਾਨਤੀ ਨੇ ਦੋਨੋਂ। ਅਤੇ ਬੜੇ ਸਾਲਾਂ ਤੋਂ ਇਹ ਹਮੇਸ਼ਾ ਵਿਆਹ ਦੇ ਪਲੈਨਿੰਗ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਪਰਿਵਾਰਾਂ ਨਾਲ ਜੁੜ ਜਾਂਦੇ ਨੇ। ਸੋ ਇਹ ਸੌਖਾ ਕੰਮ ਨਹੀਂ ਹੈ, ਸੇਵਾ ਕਰਨਾ, ਟਾਈਮ ਲਾਉਣਾ ਹਰ ਵਾਰੀ ਹਰ ਵਿਆਹ 'ਤੇ, ਫਿਰ ਅਤੇ ਰੋਜ਼ ਆ ਕੇ ਗੁਰੂ ਘਰ ਸੇਵਾ ਕਰਨੀ ਬਹੁਤ ਕੰਮ ਔਖਾ ਹੈ। ਫਿਰ ਗੁਰੂ ਬਖਸ਼ ਕਰਦਾ ਅਤੇ ਕਰਦੇ ਨੇ ਉਹ। ਸੋ ਉਹਨਾਂ ਦਾ ਵੀ ਹਾਰਦਿਕ ਧੰਨਵਾਦ ਜੀ। ਅਤੇ ਬਾਕੀ ਆਪ ਸਮੂਹ ਸੰਗਤਾਂ ਦਾ, ਦੋਨਾਂ ਪਰਿਵਾਰਾਂ ਦੇ ਸੱਦੇ 'ਤੇ ਆ ਕੇ ਜਿੱਥੇ ਆਪ ਜੀ ਨੇ ਵਿਆਹ ਦੀ ਰੌਣਕ ਨੂੰ ਵਧਾਇਆ, ਉੱਥੇ ਆਪ ਜੀ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਨੂੰ ਵੀ ਵਧਾਇਆ। ਸ਼ਾਨ ਜਿਹੜੀ ਹੈ ਉਹ ਸੰਗਤ ਨਾਲ ਹੁੰਦੀ, ਵਿੱਚ ਸੰਗਤ ਹਰ ਪਰ ਵਸਿਆ ਜੀ। ਉਹ ਹੁਣ ਕਿਸੇ ਨੇ ਆ ਕੇ ਕਿਸੇ ਨੇ ਵਧਾਈ ਦੇਣੀ ਤਾਂ ਜੀ ਸਦ ਕੇ ਆ ਸਕਦਾ ਜੀ। ਹਾਂਜੀ, ਬੱਚੀ ਦੇ ਪਿਤਾ ਜੀ ਨੇ ਆ ਕੇ ਇੱਥੇ ਆਪ ਜੀ ਨੂੰ ਵਧਾਈਆਂ ਦੇਣੀਆਂ ਨੇ ਜੀ। ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।
1: ਵਾਹਿਗੁਰੂ ਜੀ ਦਾ ਖਾਲਸਾ ਜੀ, ਵਾਹਿਗੁਰੂ ਜੀ ਦੀ ਫਤਿਹ। ਬਹੁਤ ਚੰਗਾ ਤਾਂ ਨਹੀਂ ਮੈਂ ਹਾਂ ਮਾਈਕ 'ਤੇ ਬੋਲਣ ਲਈ ਜਾਂ ਸਟੇਜ 'ਤੇ, ਬਟ ਸਟਿਲ ਸਾਡੇ ਜਿਗਰ ਦਾ ਟੁਕੜਾ ਅਸੀਂ ਅੱਜ ਮਨਜੋਤ ਦੇ ਹੱਥੀਂ ਸਪੁਰਦ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਦੇ ਅਕਾਲ ਪੁਰਖ ਦਾ ਬਹੁਤ ਧੰਨਵਾਦ ਕਰਦਾ ਇੱਕ ਉਹਨਾਂ ਦੀ, ਉਹਨਾਂ ਕਰਕੇ ਇਹ ਜਿਹੜਾ ਕਾਰਜ ਹੈ ਨਿਰਵਿਘਨ ਸੰਪੰਨ ਹੋਇਆ। ਬਟ ਸਟਿਲ ਇੱਥੇ ਕੁਛ ਹੈਗੇ ਨੌਨ ਪੰਜਾਬੀ ਹੋਣੇ ਆ, ਉਹਨਾਂ ਲਈ ਵੀ ਮੈਂ ਦੱਸ ਦਿੰਦਾ ਸਾਡੇ ਫਰੈਂਡਸ ਐਂਡ ਫੈਮਲੀ। ਟੂਡੇ ਇਜ਼ ਅ ਡੇ ਆਫ ਇਮੈਂਸ ਗ੍ਰੈਟੀਟਿਊਡ ਔਨ ਬਿਹਾਫ ਆਫ ਮਾਈ ਵਾਈਫ ਗੁਰਦੀਪ ਕੌਰ and rest of our entire family. I want to thank everyone for being part of this sacred day, watching Prateek and Manjot take their lawa today in the presence of Guru Sahib has been the proudest moment of our lives. Prateek Saditi ਸਾਡੇ ਘਰ ਦੀ ਰੌਣਕ ਰਹੀ ਹੈ। ਤੈਨੂੰ ਨਵੇਂ ਜੀਵਨ ਦੀਆਂ ਸ਼ੁਰੂਆਤ ਕਰਦੇ ਦੇਖ ਕੇ ਸਾਡਾ ਮਾਨ ਖੁਸ਼ੀ ਨਾਲ ਬਹੁਤ ਭਰ ਆਇਆ। ਕੁਛ ਲਿਖਿਆ ਆਪਣੇ ਵੱਲੋਂ ਲਿਖਿਆ, ਬਾਕੀ ਸਰਦਾਰ ਪਰਮਜੀਤ ਸਿੰਘ ਜੀ ਐਂਡ ਮਨਜੀਤ ਕੌਰ ਜੀ, ਥੈਂਕ ਯੂ ਫਾਰ ਵੈਲਕਮਿੰਗ ਪ੍ਰਤੀਕ ਇਨ ਟੂ ਯੋਰ ਹਾਰਟਸ ਐਂਡ ਹੋਮ। We could not have asked for a better family for our daughter to join. Guru Sahib agge ardaas hai ki Manjot te Prateek di jodi hamesha salamat rahe te oh gursikh jeevan vitar karan te again ਸਾਡੀ ਸਾਰੀ ਇੰਟਾਇਰ ਫੈਮਿਲੀ ਵੱਲੋਂ, ਸਾਰੇ ਗੈਸਟ ਦੋਵੇਂ ਪਾਸਿਓਂ ਜਿਹੜੇ ਨੇੜਿਓਂ ਦੂਰਿਓਂ ਕਿਤੋਂ ਵੀ ਆਏ ਆ, ਬਹੁਤ ਬਹੁਤ ਧੰਨਵਾਦ। ਤੁਸੀਂ ਤੁਹਾਡੀਆਂ ਬਲੈਸਿੰਗਸ ਤੇ ਤੁਹਾਡੀਆਂ ਜਿਹੜੀਆਂ ਵਿਸ਼ਸ ਹੈਗੀਆਂ ਮੀਨਸ ਅ ਲਾਟ ਟੂ ਅਸ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ। ਹੋਰ ਕਿਸੇ ਨੇ ਤਾਂ ਨਹੀਂ ਆ ਕੇ ਵਧਾਈਆਂ ਦੇਣੀਆਂ ਜੀ? ਸੋ ਜਾਪਦਾ ਕਿ ਉਹ ਨਹੀਂ ਕੋਈ ਵੀ ਤਿਆਰ। ਹਾਂ ਹੁਣ ਆਪਾਂ ਫਿਰ ਸਮਾਧੀ ਵਾਲੇ ਪਾਸੇ ਵਧੀਏ। ਮੈਂ ਬੇਨਤੀ ਕਰਾਂ ਮਾਤਾ ਪਿਤਾ ਨੂੰ ਦੋਨਾਂ ਪਾਸਿਆਂ ਦਿਆਂ ਨੂੰ ਕਿ ਉਹ ਬੱਚਿਆਂ ਨੂੰ ਪਿਆਰ ਦੇਣ। ਮੈਂ ਪਿਆਰ ਕਹਿੰਦਾ ਤੁਸੀਂ ਉਹਨੂੰ ਹਾਂਜੀ ਸੋ ਸ਼ਗਨ ਕਹਿ ਦਿੰਦੇ ਹਾਂ ਤੁਸੀਂ, ਮੈਂ ਪਿਆਰ ਕਹਿੰਦਾ। ਸੋ ਸ਼ਗਨ ਜਿਹੜਾ ਨੇ ਦੇਣਾ ਹੈਗਾ ਮਾਤਾ ਪਿਤਾ ਨੇ ਇੱਥੇ ਦੇਣਾ, ਬਾਕੀਆਂ ਨੇ ਲੰਗਰ ਹਾਲ ਦੇ ਵਿੱਚ ਦੇਣ ਦੀ ਕਿਰਪਾ ਕਰਨੀ ਜੀ। ਪ੍ਰਸ਼ਾਦ ਲੈਣ ਤੋਂ ਬਾਅਦ ਆਪ ਜੀ ਨੇ ਲੰਗਰ ਚਾ ਕੇ ਲੰਗਰ ਗੁਰੂ ਕੋਲ ਤਿਆਰ ਨੇ ਪਰਿਵਾਰ ਵੱਲੋਂ ਬੜੇ ਪਿਆਰ ਅਤੇ ਸ਼ਰਧਾ ਨਾਲ ਲੰਗਰ ਛੱਕ ਜਾਣ ਦੀ ਕਿਰਪਾ ਕਰਨੀ ਸਭ ਨੇ। ਸੋ ਆਓ ਹੁਣ ਬੇਨਤੀ ਕਰਾਂ ਮਾਤਾ ਪਿਤਾ ਜੀ ਨੂੰ ਕਿ ਉਹ ਬੱਚਿਆਂ ਨੂੰ ਪਿਆਰ ਦੇ ਲੈਣ। ਇੱਕ ਧੰਨਵਾਦ ਮੈਂ ਕਰਨਾ ਰਹਿ ਗਿਆ, ਸਾਡੇ ਗੁਰੂ ਘਰ ਦੇ ਵਿੱਚ ਇੱਕ ਹੋਰ ਵਿਸ਼ੇਸ਼ ਕੰਮ, ਵੈਰੀ ਇੰਪੋਰਟੈਂਟ ਥਿੰਗ ਇਜ਼ ਹੈਪਨਿੰਗ, ਦੈਟ ਕਾਲਡ ਪ੍ਰੀ ਮੈਰਿਜ ਕਾਉਂਸਲਿੰਗ। ਬਹੁਤ ਵਧੀਆ ਹੈਗਾ ਪ੍ਰੋਗਰਾਮ ਉਹ, ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਉਹ ਕਲਾਸ ਲੱਗਦੀ ਆ 1 ਵਜੇ, ਅਤੇ ਜਿਹਨਾਂ ਬੱਚੇ ਬੱਚੀਆਂ ਨੇ ਵਿਆਹ ਹਾਲੇ ਜਿਹਨਾਂ ਦੇ ਹੋਣੇ ਨੇ ਆਨੰਦ ਕਾਰਜ ਹੁੰਦੇ ਹੋਣੇ ਹੁੰਦੇ ਨੇ, ਉਹ ਜ਼ੂਮ 'ਤੇ ਵੀ ਕਲਾਸ ਲੈ ਲੈਂਦੇ ਨੇ। ਫਰੀ ਕਲਾਸ ਹੈਗੀ ਬਿਲਕੁਲ, ਸਾਰਾ ਕੁਛ ਮਰਿਆਦਾ ਦੇ ਬਾਰੇ ਦੱਸਿਆ ਜਾਂਦਾ, ਮਰਿਆਦਾ ਇਕੱਲੀ ਨਹੀਂ ਬਾਕੀ ਜੀਵਨ 'ਚ ਵੀ ਉਹਨਾਂ ਨੇ ਕੀ ਕਰਨਾ ਉਹ ਵੀ ਸਾਰਾ ਕੁਛ ਦੱਸਿਆ ਜਾਂਦਾ। ਕਿਉਂਕਿ ਬਾਕੀ ਉਹਨਾਂ ਨੂੰ ਸਾਰੇ ਬਾਕੀ ਥਾਵਾਂ ਤੋਂ ਨਹੀਂ ਇਨਫੋਰਮੇਸ਼ਨ ਮਿਲਦੀ ਸਾਰੀ, ਇੰਟਰਨੈਟ 'ਤੇ ਠੀਕ ਹੈਗੀ ਆ ਪਰ ਪੂਰੀ ਨਹੀਂ। ਸੋ ਸਾਡੀ ਟੀਮ ਦਾ ਇਹ ਹੈ ਕਿ ਉਹ ਵਰਲਡ ਵਾਈਡ ਜ਼ੂਮ 'ਤੇ ਦਿੰਦੇ ਨੇ ਕਲਾਸ ਫਰੀ, ਅਤੇ ਜਿਹੜਾ ਵੀ ਕਿਸੇ ਨੇ ਵੀ ਇਸ ਤੋਂ ਲਾਭ ਉਠਾਉਣਾ ਉਹ ਲੈ ਲਾਭ ਉਠਾਉਣ 'ਤੇ ਮੈਂ ਉਹਨਾਂ ਦਾ ਨਿੱਜੀ ਤੌਰ 'ਤੇ ਧੰਨਵਾਦੀ ਹਾਂ ਕਮੇਟੀ ਵੱਲੋਂ ਵੀ ਕਿ ਉਹ ਹਰ ਮਹੀਨੇ ਦੇ ਪਹਿਲੇ ਸ਼ਨੀਚਰਵਾਰ ਕਲਾਸ ਦਿੰਦੇ ਨੇ, ਅਤੇ ਆਪ ਜੀ ਨੇ ਉਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ। ਅਤੇ ਆਓ ਹੁਣ ਇੱਥੇ ਸਮਾਪਤੀ ਕਰੀਏ ਜੀ। ਸ਼ਗਨ ਤਾਂ ਮੈਂ ਤਾਂ ਕਿਹਾ ਸੀ ਜੀ ਆਇਆ ਕੋਈ ਨਹੀਂ ਹੈ ਜੀ, ਹਾਂ ਕਿਹਾ ਜੀ ਮੈਂ ਤਾਂ 2-3 ਵਾਰੀ ਕਿਹਾ, ਨਹੀਂ ਫਿਰ ਠੀਕ ਹੈ। ਸੋ ਜਾਪਦਾ ਕਿ ਉਹਨਾਂ ਨੇ ਵੀ ਉੱਥੇ ਹੀ ਪ੍ਰੋਗਰਾਮ ਕਰਨਾ ਹੈਗਾ ਕਿ ਇੱਥੇ ਕਰਨਾ ਜੀ, ਮੈਨੂੰ ਦੱਸ ਦਿਓ। ਅੱਛਾ ਕਰ ਲਓ ਫਿਰ ਤੂੰ ਆਪਾਂ ਬੜੇ ਪਿਆਰ ਅਤੇ ਸ਼ਰਧਾ ਨਾਲ ਗੁਰੂ ਦੀ ਬਖਸ਼ ਲੈ ਰਹੇ ਹਾਂ। ਸੋ ਇਸ ਤਰ੍ਹਾਂ ਬਿਰਾਜਮਾਨ ਰਹਿਣਾ ਥੋੜ੍ਹੇ ਮਿੰਟ ਹੋਰ। ਹਾਂਜੀ ਮੇਰੇ ਪੁਰਾਣੇ ਸੱਜਣ ਮੈਨੂੰ ਦਿਸ ਰਹੇ ਨੇ ਇੱਥੋਂ, ਸਰਦਾਰ ਕੁਲਦੀਪ ਸਿੰਘ ਜੀ, ਹਾਂਜੀ, ਅਤੇ ਬਹੁਤ ਬਹੁਤ ਧੰਨਵਾਦ ਜੀ ਆਉਣ ਲਈ।

0: ਦਾਸ ਰਾਵ ਵੱਲੋਂ ਕੀਰਤਨ ਦੀ ਸਮਾਪਤੀ ਜੀ। ਪਿਛਲੇ ਦਿਨਾਂ ਤੋਂ ਹੁਣ ਤੱਕ ਗੱਲਾਂ ਹੋ ਗਈਆਂ ਹੋਣਗੀਆਂ। ਗੁਰੂ ਬਖਸ਼ਣਹਾਰ, ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ, ਅਰਦਾਸ ਕਰਦੇ ਨੇ ਸਤਿਗੁਰੂ ਅੱਗੇ ਤੋਂ ਸਮਰਥ ਬਖਸ਼ੀ ਜੀ। ਫਿਰ ਮੈਂ ਪ੍ਰਬੰਧਕ ਵੀਰਾਂ ਦਾ ਧੰਨਵਾਦ ਕਰਦਾ ਹਾਂ, ਗੁਰੂ ਘਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਹੈ ਜੋ ਮੈਨੂੰ ਮਾਣ ਦਿੰਦੇ ਹਨ। ਅਗਲਾ ਪ੍ਰੋਗਰਾਮ ਇੱਥੇ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਰੂਪ ਗੁਰੂ ਸਵਾਰੀ ਸਾਸ।
2: ਹੁਣ ਜੋ ਅਗਲਾ ਜੱਥਾ ਆਪ ਜੀ ਨੂੰ ਕੀਰਤਨ ਕਰਨ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਜੀ ਜੀ, ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ ਜਿਨ੍ਹਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

सत्संग जी।

0: ਸਾਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ, ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੂੰ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ, ਮੈਡੀਟੇਸ਼ਨ ਕਰ ਸਕਦਾ ਹੈ ਅਤੇ ਪਰਮਾਤਮਾ ਨੂੰ ਮਿਲ ਸਕਦਾ ਹੈ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਹੈ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਅਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਤਰੀਕਾ ਹੈ ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਅਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀ ਨੇ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਅਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ ਡਜ਼ਨਟ ਮੈਟਰ, ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ। ਚਿਤਾਰੇ ਤੋਂ ਭਾਵੇਂ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਚ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ 'ਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪਾਠ ਤੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੁੱਤ ਬੋਲਦੇ ਹਾਂ ਸ਼ਬਦ ਸਾਧ ਸੰਗਤ ਜੀ ਧਿਆਨ।
1: ਵਾਹਿਗੁਰੂ ਜੀ ਉਠਤ ਬੈਠਤ।

0: ਕਹਿੰਦਾ ਜੋ ਤੁਮ ਕਰੋ ਸੋਈ ਪਲ ਹਮਰਾ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ, ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ ਜਾਂ ਮੇਰੀ ਜੋਬ ਚਲੀ ਗਈ ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰਾ। ਪਰਮਾਤਮਾ ਤਾਂ ਸਾਡੇ ਭਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਅਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ ਨੇ, ਖੇਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣ ਰਹੇ ਨੇ ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਜਾਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ। ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ ਬੁੱਲਾਂ ਚੋਲਾਂ ਦੀ ਖਿਮਾ। ਸੰਤ ਜਨਾ
1: ਕੀਰਤਨਾਮ ਕਰਨਗੇ, ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਤਾਰੀ ਭਿਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਸਿਰ ਨਾ ਰਹਾਈ ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਦੇ ਕੀਰਤਨ ਤੇ ਕਥਾ ਸੇਵਨ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ ਜਿਨ੍ਹਾਂ ਨੇ ਆਪ ਜੀ ਨੇ ਬੜੇ ਰਸਪਿੰਨੇ ਕੀਰਤਨ ਸਰਵਨ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ ਸਿੱਖੀ ਸਿਰ ਤੇ ਭਰੋਸੇ ਵਾਲਾ ਜੀਵਨ ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮੁਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ ਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ। ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ ਹੁਣ ਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ

Thank you.

Thank you.

ਹਰ ਕਾ ਨਾਮ ਜਨਤੋ ਮੁਕਤ ਜੀਵਤ ਹਰ ਕਾ ਨਾਮ ਜਨਤੋ ਕ੍ਰਿਸ਼ਨ।

community gardening

Don't know.

Thank you.

ਲਕਸ਼ਮਣ ਬ੍ਰਹਮ ਗਿਆਨੀ ਹੋਏ ਅਸ ਕਰੀ ਬ੍ਰਹਮ ਗਿਆਨੀ ਸਲਾਹ ਦਿੰਦੇ ਹੋਏ ਅਸ ਜਨਮ ਕਮਲਾ ਦੇ ਬ੍ਰਹਮ ਗਿਆਨੀ

ब्रह्म ज्ञानी का मन परमानंद ब्रह्म ज्ञानी का सदा नाम

ਸਭ ਤੋਂ ਵੱਧ

ਰਾਜਸਥਾਨ ਦਾ ਕਈ ਕੋਲ ਜੇਲ੍ਹ ਚਲਾਉਣ ਕਲਰ ਦਾ ਸਾਫ਼

Вот, как раз, я открыл, помню, я...

ਜਿਸ ਦਾ ਸਿਰ ਪਰਸ ਗਏ ਨਾਨਕ

Thank you.

no, no,

Thank you.

ਸਿੱਖਿਆ ਕਰ ਸਕਦਾ ਨਾ ਸਿੱਖਿਆ

ਸੰਸਕ੍ਰਿਤ ਲੋਕੀ ਪ੍ਰਧਾਨ ਲਾਗਾ ਸੰਸਕ੍ਰਿਤ ਲੋਕੀ ਪ੍ਰਧਾਨ ਪਿਆਰਾ

ಸಂಗ್ರಹ ಮಾಡಬೇಕು?

ਜਨਮ ਮੈਂ

Thank you.

Thank you.

Okay.

ಅದನ್ನು ಕಾಂಗ್ರೆಸ್ ಸರ್ಕಾರ ತೆಗೆದು

ਸਤਿ ਸ਼੍ਰੀ ਅਕਾਲ।

Thank you.

ਹਾਂ ਜੀ।

Thank you.

Teatro Económico, que é

to the altar.

ਜੋ ਕੁਛ ਕਹਿਣਾ ਤੋਂ ਆਪਣੇ ਕਹਿ

Thank you.

ਇਨਕ ਸ਼ਿਵਾ ਸੰਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ, ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ, ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸੁਣ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।